ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿ ਭੰਗ ਗੁਰਪ੍ਰਸਾਦ ਜਾਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚੈ ਸੋਚ ਨਾ ਹੋਵਈ ਜੇ ਸੋਚੀ ਲੱਖ ਵਾਰ ਭੁੱਖਿਆਂ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਭਾਰ

0: ਨਾ ਕਥੀ ਨਾ ਆਵੇ ਤੋਟ ਕਥ ਕਥ ਕਥੀ ਕੋਟੀ ਕੋਟ ਕੋਟ
1: ਨਿੰਦਾ ਦੇ ਲੈਂਦੇ ਥਕ ਪਾਹੇ ਜੁਗਾ ਜੁਗੰਤਰ ਖਾਹੀ ਖਾਹੇ
0: ਚਲਾਏ ਰਾਹੋ ਨਾਨਕ ਵਿਕਸੈ ਵੇ ਪ੍ਰਵਾਹੋ
1: ਸਾਚਾ ਸਾਹਿਬ ਸਾਚ ਨਾਏ ਪਾਖਿਆ ਪਾਉ ਅਪਾਰ
0: ਮੰਗੈ ਦੇਹ ਦੇਹ ਦਾਤ ਕਰੇ ਦਾਤਾਰ
1: ਫੇਰ ਕੇ ਅੱਗੇ ਰਖੀਐ ਜਿਦੇ ਸਹਿ ਦਰਬਾਰ
0: ਬੋਲਣ ਬੋਲੀਐ ਜਿਤ ਸੁਣ ਧਰੇ ਪਿਆਰ
1: ਅੰਮ੍ਰਿਤ ਵੇਲਾ ਸੱਚ

0: ਮਨ ਰੱਖੀਏ ਭਾਉ ਦੁੱਖ ਪਰ ਹਰ ਸੋ ਕਰ ਲੈ ਜਾਈ
1: ਗੁਰਮੁਖ ਨਾਦੰਗ ਗੁਰਮੁਖ ਵੇਦੰਗ ਗੁਰਮੁਖ ਰਹਾ ਸਮਾਈ
0: ਗੋਰੀ ਸ਼੍ਰੀ ਗੁਰ ਗੋਰਖ ਵਰਮਾ ਗੁਰ ਪਾਰਵਤੀ ਮਾਈ
1: ਜੇ ਹੋ ਜਾਣਾ ਆਖਾ ਨਾਹੀ ਕਹਿਣਾ ਕਥਨ ਨਾ ਜਾਈ।

0: ਮੱਧ ਵਿੱਚ ਰਤਨ ਜਵਾਹਰ ਮਾਣਿਕ ਜੇ ਇੱਕ ਗੁਰ ਕੀ ਸਿੱਖ
1: ਸੁਣੇ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰਨਾ ਜਾਈ
0: ਵਿਚਾਰੇ ਅਰਜਾ ਹੋਰ ਦਸੂਣੀ ਹੋਏ
1: ਨਵਾਂ ਖੰਡਾ ਵੇ ਜਾਣੀ ਨਾਲ ਚੱਲੇ ਸਭ ਕੋਈ
0: ਚੰਗਾ

0: ਜੁਗ ਤਨ ਪੇ ਸੁਣੈ ਸਾਖ ਸਿਮਰਤ ਵੇਦ।
1: ਨਾਨਕ ਭਗਤਾਂ ਸਦਾ ਵਿਗਾਸ ਸੁਣੈ ਦੁਖ ਪਾਪ ਕਾ ਨਾਸ।
0: ਸਤਸੰਦੋ ਗਿਆਨ ਸੁਣੈ ਅਠ ਸਠ ਕਾ ਇਸ਼ਨਾਨ।
1: ਸੁਣੈ ਪੜ ਪੜ ਪਾਵਹਿ ਮਾਨ ਸੁਣੈ ਲਾਗੇ ਸਹਿਜ ਧਿਆਨ।
0: ਭਗਤਾਂ ਸਦਾ ਵਿਗਾਸ।

0: ਜਦ ਕਹੀ ਨਾ ਜਾਏ ਜੇ ਕੋ ਕਹਿ ਪਿੱਛੇ ਪਛਤਾਏ
1: ਕਾਗਜ ਕਲਮ ਨ ਲਿਖਣ ਹਾਰ ਮੰਨੇ ਕਾਬੇ ਕਰਨ ਵਿਚਾਰ
0: ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ
1: ਮੰਨੈ ਸੁਰਤ ਹੋਵੈ ਮਨ ਬੁੱਧ ਮੰਨੈ ਸਗਲ ਭਵਨ ਕੀ ਸੁਧ
0: ਮੋ ਚੋਟਾ ਨਾ ਖਾਏ ਮਨ ਜਮ ਕੈ ਸਾਥ ਨਾ ਜਾਏ
1: ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ
0: ਠਾਕ ਨਾ ਪਾਏ ਮਨੈ ਪਤਸੋਂ ਪ੍ਰਗਟ ਜਾਏ।

0: ਸੰਖ ਜਾਪ ਸੰਖ ਭਾਉ ਸੰਖ ਪੂਜਾ ਸੰਖ ਤਪ ਤਾਉ
1: ਸੰਖ ਗ੍ਰੰਥ ਮੁਖ ਵੇਦ ਪਾਠ ਸੰਖ ਜੋਗ ਮਨ ਰਹੇ ਉਦਾਸ
0: ਸੰਖ ਭਗਤ ਗੁਣ ਗਿਆਨ ਵਿਚਾਰ ਸੰਖ ਸਤੀਆ ਸੰਖ ਦਾਤਾ।

0: ਅਮ੍ਰਿਤ ਨਿਰੰਕਾਰ
1: ਕੰਧ ਘੋਰ ਸੰਘ ਚੋਰ ਹਰਾਮ ਖੋਰ
0: ਸੰਖ ਅਮਰ ਕਰ ਜਾਹੇ ਜੋਰ ਸੰਖ ਗਲ ਵਡ ਤਿਆਗ ਮਾਹੇ
1: ਪਾਪੀ ਪਾਪ ਕਰ ਜਾਹੇ ਸੰਖ ਕੂੜਿਆਰ ਕੂੜੇ ਫਰਾਏ
0: ਸੰਖ ਮਲੇਸ਼ ਮਲ ਭਾਖਾਹੇ

0: ਵਰ ਕਿਹਾ ਸੋ ਘਰ ਕਿਹਾ ਜਿਤ ਬੈ ਸਰਬ ਸੰਭਾਲੀ
1: ਵਾਜੇ ਨਾਦ ਅਨੇਕ ਸੰਖਾ ਕੀਤੇ ਵਾਵਣ ਹਾਰੇ
0: ਰਾਜ ਪਰਿਸੋਂ ਕਹੀ ਅਨ ਕੀਤੀ ਗਾਵਨ ਹਾਰੇ
1: ਗਾਵੇ ਤੁਮਨੋ ਪੌਣ ਪਾਣੀ।

0: ਆਪਣਾ ਜਿਬ ਤਿਸ ਦੀ ਵਡਿਆਈ
1: ਭਾਵੈ ਸੋਈ ਕਰਸੀ ਹੁਕਮ ਨਾ ਕਰਨਾ ਜਾਈ
0: ਸੋ ਪਾਤਸ਼ਾਹ ਹੋ ਸਾਹਾ ਪਾਤ ਸਾਹਿਬ ਨਾਨਕ ਰਹਿਣ ਰਜਾਈ
1: ਸੰਦੋ ਸ਼ਰਮ ਪਤ ਝੂਲੀ ਧਿਆਨ ਕਰੇ ਵਿਭੂਤ
0: ਕਾਲ ਕੁਵਾਰੀ ਕਾਇਆ ਜੁਗਤ ਡੰਡਾ ਪਰਤੀ।

0: ਜੋਰ ਨ ਜੀਵ ਮਰਨ ਜੋਰ ਜੋਰ ਨ ਰਾਜ ਮਾਲ ਮਨਸੂਰ
1: ਜੋਰ ਨ ਸੁਰਤੀ ਗਿਆਨ ਵਿਚਾਰ ਜੋਰ ਨ ਜੁਗਤੀ ਛੁਟੈ ਸੰਸਾਰ
0: ਜੋਰ ਕਰ ਵੇਖੈ ਸੋਏ ਨਾਨਕੋ ਤੁਮ ਨੀਚ ਨਾ ਕੋਈ
1: ਰਾਤੀ ਰੁੱਤੀ ਥਿੱਤੀ ਵਾਰ ਪਵਨ ਪਾਣੀ ਅਗਨੀ ਪਾਤਾਲ
0: ਧਰਤੀ ਥਾਪ ਰੱਖੀ ਧਰਮ ਸਾਧ ਸਵੇ

0: ਆਪਿਨੋ ਸਰਬ ਥਾਪਿਨੋ ਸਰਬ ਕਾਲੇ ਨੋ ਸਰਬ ਪਾਲੇ
1: ਨਮਸਤਸ ਦੇਵੈ ਨਮਸਤੰਗ ਭੇਵੈ ਨਮਸਤੰਗ ਜਨਮੇ ਨਮਸਤੰਗ ਸੁਭਨਮੇ
0: ਸਰਬ ਗੌਣੇ ਨੋ ਸਰਬ ਭਾਣੇ ਨੋ ਸਰਬ ਰੰਗੇ ਨੋ ਸਰਬ ਭੰਗੇ
1: ਨਮੋ ਕਾਲ ਕਾਲੇ ਨਮਸਤਸ ਦਿਆਲੇ ਨਮਸਤੰਗ ਵਰਨੇ ਨਮਸਤੰਗ ਮਰਨੇ
0: ਨਮਸਤੰਗ ਦਰਾਰਗ ਨਮਸਤੰਗ ਰਤਾਰਗ ਨੋ ਸਰਬ ਧੰਦੇ ਨਮੋਸਤਾ ਬੰਦੇ
1: ਨਮਸਤੰਗ ਨਿਰਸਾਕੇ ਨਮਸਤੰਗ ਨਿਰਬਾਕੇ ਨਮਸਤੰਗ ਰਹੀਮੇ ਨਮਸਤੰਗ ਕਰੀਮੇ
0: ਨਮਸਤੰਗ ਮਹਾਂਤੇ ਨਮਸਤਸ ਰਾਗੇ ਨਮਸਤੰਗ ਸੁਹਾਗੇ
1: ਨਮੋ ਸਰਬ ਸੋਖੰ ਨਮੋ ਸਰਬ ਪੋਖੰ ਨਮੋ ਸਰਬ ਕਰਤਾ ਨਮੋ ਸਰਬ ਹਰਤਾ।

0: ਰੰਗ ਜਗ ਜਾਤ ਪਾਤ ਨਾਮ
1: ਗੰਜਨ ਦੁਸ਼ਟ ਪੰਜਨ ਮੁਕਤ ਦਾਇਕ ਕਾਮ
0: ਕਾਨ ਉਸਤ ਦੇਖ ਪੁਰਖਾ ਬਦੂਤ
1: ਗੰਜਨ ਸਰਬ ਪੰਜਨ ਆਦਿ।

0: ਨਾਮੇ ਤਿਰ ਭੰਗੀ ਤਿਰ ਕਾਮੇ
1: ਸਰਬਾਦੇ ਗੰਜੇ ਗਾਦੇ ਸੁਭੰਗ ਸਰਭਾਗੇ ਸਰਬਾਨ ਰਾਗੇ
0: ਭੁਕਤ ਸਰੂਪ ਹੈ ਚਿਜ ਹੈ ਛੂਤ ਹੈ ਕੇ ਨਰਕੰਗ ਪ੍ਰਣਾਸ ਹੈ ਪ੍ਰਿਥਿਉਲ ਪ੍ਰਵਾਸ ਹੈ
1: ਸਦਾ ਭੁਕਤ ਸਰੂਪ ਪ੍ਰਜਗਤ ਅਨੂਪ ਹੈ
0: ਭੁਕਤ ਸਦਾ ਹੈ।

0: ਕਰਤਾ ਸਰਵੰਗ ਅੰਤਾ ਸਰਵੰਗ ਖਿਆਤਾ ਸਰਵੰਗ ਗਿਆਤਾ
1: ਸਰਵੰਗ ਹਰਤਾ ਸਰਵੰਗ ਕਰਤਾ ਸਰਵੰਗ ਪ੍ਰਾਣਿੰਗ ਸਰਵੰਗ ਤ੍ਰਾਣਿੰਗ
0: ਕਰਮੰਗ ਸਰਵੰਗ ਧਰਮੰਗ ਸਰਵੰਗ ਜੁਗਤਾ ਸਰਵੰਗ ਮੁਕਤਾ
1: ਸਾਵਲ ਸ਼ੰਤ ਵੈ ਪ੍ਰਸਾਦ
0: ਨਾਸਿਸ ਦੇਵੰਗ ਪ੍ਰਕਾਸ਼ਯ ਅਨੰਗੰਗ ਸਰੂਪੇ ਭਾਂਗੰਗ ਵਿਭੂਤੀ
1: ਪਰਮਾਥੰ ਪਰਮਾਥੇ ਸਦਾ ਸਰਵ ਸਾਥੇ ਅਗਾਧ ਸਰੂਪੇ ਨਿਰਵਾਦ ਵਿਭੂਤੇ
0: ਨਾਮੇ ਤ੍ਰਿਭੰਗੀ ਤ੍ਰਿਕਾਮਨ ਨਿਰਭੰਗੀ ਸਰੂਪ

0: ਹਜ਼ੂਰਾਂ ਕੇ ਹਾਜ਼ਰ ਹਜ਼ੂਰ ਹਮੇਸ਼ਾ ਸਲਾਮ ਹੈ ਸਮਸਤ ਕਲਾਮ ਹੈ
1: ਕਿ ਸਾਹਿਬ ਦਿਮਾਗ ਹੈ ਕਿ ਹੁਸਨ ਚਰਾਗ ਹੈ ਕਿ ਕਾਮਲ ਕਰੀਮ ਹੈ ਕਿ ਰਾਜ ਕਰੀਮ ਹੈ
0: ਜਿੰਦ ਕੇ ਰਾਜ ਕਰਨ ਦਾ ਕਰੀਮੁਲ ਕਮਾਲ ਹੈ ਕਿਸਨ ਜਮਾਲ ਹੈ
1: ਗਰੀਮੁਲ ਖਿਰਾਜ ਹੈ ਗਰੀਬੁਲ ਨਿਵਾਜ ਹੈ ਹਰੀਫੁਲ ਸ਼ਿਕਾਨ ਹੈ ਹਿਰਾਸੁਲ ਫਿਕਾਨ
0: ਹੈ ਗੁਰਨਾ ਸਮਸਤ ਨਿਵਾਸ ਅੰਗਨ ਗਨੀਮ ਰਜਾਇ ਕਰੀਮ ਹੈ
1: ਸਮਸਤ ਜੁਬਾਨ ਹੈ ਕਿ ਸਾਹਿਬ ਕਿਰਾ ਹੈ ਕਿ ਨਰਕੰਗ ਪਰਨਾਸ ਹੈ ਬੈਸੁਲ ਨਿਵਾਸ ਹੈ ਸਾਹਿਬ ਗਵਾਨ
0: ਮੇ ਸਰਵਨ ਤਮਾਮ ਤੁਮੀ ਜੈ ਸਮਸਤ ਲਜੀਜ ਹੈ ਕਮਾਲ ਹੈ ਜੁਰਤ ਜਮਾਲ ਹੈ
1: ਅਚਰੰਗ ਪ੍ਰਕਾਸ਼ ਹੈ ਕਿ ਮਿਤੋ ਸੁਭਾਸ ਹੈ ਕਿ ਅਜਬ ਸਰੂਪ ਹੈ ਕਿ ਮਿਤੋ ਬਭੂਤ
0: ਹੈ ਆਤਮ ਪ੍ਰਭੰਗ ਚੱਲਾਂ ਨੰਗ ਮਿਤੋ ਅਭੰਗ ਹੈ
1: ਮਧੁਪਾਰ ਸ਼ੰਤ ਵੈ ਪ੍ਰਸਾਦ
0: ਮਨ ਪ੍ਰਣਾਮ ਗੁਣ ਗਨ ਮਦਾਮ ਵਾਰ ਵਰਗਾਂਜ ਹਰ ਨਰ ਪ੍ਰਭੰਜ
1: ਗਨ ਪ੍ਰਣਾਮ ਮੁਨ ਮਨ ਸਲਾਮ ਹਰ ਨਰ ਅਖੰਡ ਬਰ ਨਰ ਅਮੰਡ
0: ਅਵਨਾਸ਼ ਮੁਨ ਮਨ ਪ੍ਰਕਾਸ਼ ਗੁਣ ਗਨ ਪ੍ਰਣਾਮ ਜਲ ਥਲ ਮੁਦਾਮ
1: ਅੰਗ ਆਸਨ ਅਭੰਗ ਉਪਮਾ ਪਾਰ ਗਤ ਮਿਤੋ ਧਾਰ
0: ਜਲ ਥਲ ਅਮਨ ਦਸ ਵਿਸ ਭੰ ਜਲ ਥਲ ਮਹਾਨ ਦਸ ਵਿਸ ਬੇਅੰਤ
1: ਅਨੁਭਵਨਾਸ ਤ੍ਰਿਤਾ ਤੁਰਾਸ ਆਜਾਨ ਬਾਹੋ ਏਕ ਸਦਾ
0: ਓਂਕਾਰ ਆਦਿ ਕਥਨੀ ਨਾਦ ਖਲ ਖੰਡ ਖਿਆਲ ਗੁਰ ਬਰ ਅਕਾਲ
1: ਕਰ ਕਰ ਪ੍ਰਣਾਮ ਚਿਤ ਚਰਨ ਨਾਮ ਅਨਸਿਜ ਗਾਤ ਆਜ ਜਨਾ
0: ਬਾਤ ਅਨਰੰਜ ਬਾਤ ਅਨਟੁੱਟ ਭੰਡਾਰ ਅਨਠਠ ਪਾਰ
1: ਆਜੀਤ ਧਰਮ ਅਟੀਤ ਕਰਮ ਅਣਬਣ ਅਨੰਤ ਦਾਤਾ ਮਹੰਤ ਹਰ ਮੋਲ ਮਨਾ ਸ਼ੰਤ ਵੈ ਪ੍ਰਸਾਦ
0: ਕਰਨਾਲਿਆ ਹੈ ਅਰ ਕਾਲਿਆ ਖਲ ਖੰਡਨ ਹੈ ਮਹਿ ਮੰਡਨ ਹੈ
1: ਜਗਤੇਸ਼ਵਰ ਹੈ ਪਰਮੇਸ਼ਵਰ ਹੈ ਕਲ ਕਾਰਣ ਹੈ ਸਰਵ ਵਾਰਣ ਹੈ
0: ਧਰਣ ਹੈ ਜਾ ਕੇ ਕਰਨ ਹੈ ਮਨ ਮਾਨਿਆ ਹੈ ਜਗ ਜਾਣਿਆ ਹੈ
1: ਸਰਬੰਗ ਭਰ ਹੈ ਸਰਬੰਕਰ ਹੈ ਸਰਪਾਸੇ ਹੈ ਸਰਵਨਾਸੇ
0: ਹੈ ਵਿਸ਼ੰਭਰ ਹੈ ਸਰਵੇਸ਼ਵਰ ਹੈ ਜਗਤੇਸ਼ਵਰ ਹੈ
1: ਬ੍ਰਹਮੰਡਸ ਹੈ ਖਲ ਖੰਡਸ ਹੈ ਪਰਤੇ ਪਰ ਹੈ ਕਰਣਾ ਕਰ ਹੈ
0: ਜਪਾ ਜਾਪੈ ਥਪਾ ਥਾਪੈ ਕ੍ਰਿਤਾ ਕ੍ਰਿਤਾ ਅਮ੍ਰਿਤਾ ਅਮ੍ਰਿਤ ਹੈ
1: ਅਮ੍ਰਿਤਾ ਅਮ੍ਰਿਤ ਹੈ ਕਰਣਾ ਕ੍ਰਿਤ ਹੈ ਕ੍ਰਿਤਾ ਕ੍ਰਿਤ ਹੈ

0: ਭੰਜਨ ਹੈ ਅਰਗੰਜਨ ਹੈ ਰਿਪਤਾਪਨ ਹੈ ਜਪ ਜਾਪਨ ਹੈ
1: ਅਕਲੰਕ੍ਰਿਤ ਹੈ ਸਰਵਾਗ੍ਰਿਤ ਹੈ ਕਰਤਾ ਕਰ ਹੈ ਅਰਤਾ ਹਰ ਹੈ
0: ਪਰਮਾਤਮ ਹੈ ਸਰਬਾਤਮ ਹੈ ਆਤਮ ਬਸ ਹੈ ਜਸ ਕੇ ਜਸ ਹੈ ਭੁਜੰਗ ਪਿਆਤ ਛੰਦ
1: ਨਮੋ ਸੂਰ ਸੂਰਜੇ ਨਮੋ ਚੰਦਰ ਚੰਦਰੇ ਨਮੋ ਰਾਜ ਰਾਜੇ ਨਮੋ ਇੰਦਰ ਇੰਦਰੇ
0: ਨਮੋ ਅੰਧਕਾਰੇ ਨਮੋ ਤੇਜ ਤੇਜੇ ਨਮੋ ਬ੍ਰਿੰਦ ਬ੍ਰਿੰਦੇ ਨਮੋ ਬੀਜ ਬੀਜੇ
1: ਨਮੋ ਸੰਗ ਸ਼ਾਂਤ ਰੂਪੇ ਨਮੋ ਪਰਮ ਤਤੰਗਾ ਤਤੰਗ ਸਰੂਪੇ
0: ਨਮੋ ਜੋਗ ਜੋਗੇ ਨਮੋ ਗਿਆਨ ਗਿਆਨੇ ਨਮੋ ਮੰਤਰ ਮੰਤਰੇ ਨਮੋ ਧਿਆਨ ਧਿਆਨੇ
1: ਨਮੋ ਜੁਧ ਜੁਧੇ ਨਮੋ ਗਿਆਨ ਗਿਆਨੇ ਨਮੋ ਭੋਜ ਭੋਜੇ ਨਮੋ ਪਾਨ ਪਾਨੇ
0: ਨਮੋ ਕਲੇ ਕਰਤਾ ਨਮੋ ਸਾਧ ਰੂਪੇ ਨਮੋ ਇੰਦਰ ਇੰਦਰੇ ਅਨਾਦੰਗ ਬਭੂਤੇ
1: ਰੂਪੇ ਲੰਕਰ ਲੰਕੇ ਨਮੋ ਆਸਾਸ ਨਮੋ ਬਾਂਗ ਬਾਂਕੇ
0: ਅਭੰਗੀ ਸਰੂਪੇ ਅਨੰਗੀ ਅਨਾਮੇ ਤਿਰਭੰਗੀ ਤਿਰਕਾਲੇ ਅਨੰਗੀ ਅਕਾਮੇ ਏਕ ਅਛਰੀ ਛੰਦ
1: ਅਜੈ ਲਭ ਭਵ
0: ਅਭੂ ਅਜੂ ਅਨਾਸ

0: ਇੱਕ ਓਅੰਕਾਰ ਸਤਿਗੁਰੂ ਪ੍ਰਸਾਦ ਤਵੈ ਪ੍ਰਸਾਦ ਸਵਈਏ ਪਾਤਸ਼ਾਹੀ ਦਸਵੇ ਸਰਾਵਕ ਸੁਧ ਸਮੂਹ ਸਿਧਾਰ ਕੇ ਦੇਖ ਫਿਰਿਓ ਘਰ ਜੁਗ ਜਤੀ ਕੈ
1: ਸੂਰ ਸੁਰਾਰਦਨ ਸੁਧ ਸਿਧਾਂਤਕ ਸੰਤ ਸਮੂਹ ਅਨੇਕ ਮਤੀ ਕੈ
0: ਸਾਰੇ ਦੇਸ ਕੋ ਦੇਖ ਰਿਓ ਮਤ ਕਉ ਨ ਦੇਖਤ ਪ੍ਰਾਨ ਪਤੀ ਕੈ
1: ਸ੍ਰੀ ਭਗਵਾਨ ਕੀ ਪਾ ਕਿਰਪਾ ਹੁਤੇ ਏ ਕਰਤੀ ਬਿਨੇ ਕਰਤੀ ਕੈ
0: ਮਤਿ ਮਤੰਗ ਜਰੀ ਜਰ ਸੰਗ ਅਨੂਪ ਅਤੰਗ ਸੁਰੰਗ ਸਵਾਰੈ
1: ਕੋਟ ਤੁਰੰਗ ਕੁਰੰਗ ਸਕੂਦਤ ਪੌਣ ਕੇ ਗੌਨ ਕੋ ਜਾਤ ਨਿਵਾਰੇ
0: ਪਾਰੀ ਭਜਾਨ ਕੇ ਪੂਪ ਪਲੀ ਬਿਦ ਨਿਆਪਤ ਸੀਸ ਨ ਜਾਤ ਵਿਚਾਰੈ
1: ਪੈ ਤੂ ਕਹਾ ਪੈ ਭੂਪਤ ਅੰਤ ਕੋ ਨਾਂਗੇ ਹੀ ਪਾਏ ਪਧਾਰੇ
0: ਜੀਤ ਪਰੇ ਸਭ ਦੇਸ਼ ਦਸਾਨ ਕੋ ਬਾਜਤ ਟੋਲ ਮਿਰਦੰਗ ਨਗਾਰੈ
1: ਜਤ ਗੂੜ ਗਜਾਨ ਕੇ ਸੁੰਦਰ ਹਿੰਸਤ ਹੈ ਰਾਜ ਹਜਾਰੇ
0: ਭੂਤ ਭਵਿੱਖ ਭਵਾਨ ਕੇ ਭੂਪਤ ਕੌਣ ਕਨੇ ਨਹੀਂ ਜਾਤ ਵਿਚਾਰੈ
1: ਸ੍ਰੀਪਤ ਸ੍ਰੀ ਭਗਵਾਨ ਅੰਤ ਕੋ ਅੰਤ ਕੇ ਧਾਮ ਸਿਧਾਰੇ
0: ਤੀਰਥ ਨਾੜ ਦਿਆ ਦਮ ਦਾਨ ਸੋ ਸੰਜਮ ਨੇ ਮੈਂ ਅਨੇਕ ਵਸੇਖੈ
1: ਵੇਦ ਪੁਰਾਣ ਕਤੇਬ ਕੁਰਾਨ ਜਮੀਨ ਜਮਾਨ ਸਭਾਨ ਕੇ ਵੇਖੈ
0: ਕੌਣ ਹਾਰ ਜਤੀ ਜਤ ਧਾਰ ਸਭ ਇਸ ਵਿਚਾਰ ਹਜ਼ਾਰ ਕੇ ਦੇਖੈ
1: ਸ੍ਰੀ ਭਗਵਾਨ ਭਜੇ ਬਿਨ ਭੂਪਤ ਏਕ ਰਤੀ ਬਿਨ ਏਕ ਨ ਲੇਖੈ
0: ਸੁਧ ਸੁਪਾਹ ਦੁਰੰਤ ਦੁਬਾਸੋ ਸਾਜ ਸਨਾ ਦੁਰ ਜਾਣ ਦਲੇਂਗੈ
1: ਭਾਰੀ ਗੁਮਾਨ ਪਰੇ ਮਨ ਮੈਂ ਕਰ ਪਰਬਤ ਪੰਖ ਹਲੈ ਨ ਹਲੈਂਗੇ
0: ਤੂਰ ਅਰੀਨ ਮਰੂਰ ਮਵਾਸਨ ਮਾਤਿ ਮਤੰਗਨ ਮਾਨ ਵਲੇਂਗੈ
1: ਸ੍ਰੀ ਪਰ ਸ੍ਰੀ ਭਗਵਾਨ ਕਿਰਪਾ ਬਿਨ ਤਿਆਗ ਜਹਾਨ ਨਿਦਾਨ ਚਲੈਂਗੇ
0: ਵੀਰ ਅਪਾਰ ਬੜੇ ਬਰਿਆਰ ਵਿਚਾਰੈ ਸਾਰ ਕੀ ਧਾਰ ਬਸਈਆ
1: ਤੋਰਤ ਦੇਸ ਮਲਿੰਦਮ ਮਾਸਨ ਮਾਤੇ ਜਾਨ ਕੇ ਮਾਨ ਮਲਈਆ
0: ਗਾੜ ਗੜਹਾਣ ਕੋ ਦੋੜ ਨਹਾਰ ਸੋ ਬਤ ਨਹੀਂ ਚੱਕ ਚਾਰ ਲਵਈਆ
1: ਸਾਹਿਬ ਸ੍ਰੀ ਸਭ ਕੋ ਸਿਰ ਨਾਇਕ ਜਾਚਕ ਨੇਕ ਸੋ ਏਕ ਦੇਵਈਆ
0: ਦਾਨਵ ਦੇਵ ਫਨਿੰਦਨ ਸਾਚਰ ਪੂਤ ਭਵਿੱਖ ਭਵਾਨ ਜਪੇਂਗੇ
1: ਜੀਵ ਜਿਤੇ ਜਲ ਮੈਂ ਥਲ ਮੈਂ ਪਲ ਹੀ ਪਲ ਮੈਂ ਸਭ ਥਾਪਤ ਪੈਂਗੇ
0: ਹੁਣ ਪ੍ਰਤਾਪਨ ਬਾੜ ਜੇਤਨ ਪਾਪਨ ਕੇ ਬਪੁੰਜ ਕਪੇਂਗੇ
1: ਸਾਧ ਸਮੂਹ ਪ੍ਰਸੰਨ ਫਿਰੈ ਜਗ ਸਤਰ ਸਵੈ ਅਵਲੋਕ ਛਪੈਂਗੇ
0: ਮਾਨਵ ਇੰਦਰ ਗਜਿੰਦਰ ਰਤ ਪਚੋਂਤਰ ਲੋਕੋ ਰਾਜ ਕਰੇਂਗੇ
1: ਕੋਟਿ ਇਸ਼ਨਾਨ ਗਜਾਦਿ ਗਦਾਨ ਨੇਕ ਸੁਵੰਬਰ ਸਾਜ ਬਰੇਂਗੇ
0: ਬ੍ਰਹਮ ਮਹੇਸ਼ਰ ਵਿਸ਼ਨ ਸਚੀ ਪਤ ਅੰਤ ਫਸੇ ਜਮ ਫਾਸ ਭਰੇਂਗੇ
1: ਜੇ ਨਰ ਸਿਰ ਪਤ ਕੇ ਪ੍ਰਸ ਹੈ ਭਗਤੇ ਨਰ ਫੇਰ ਨ ਦੇਹੇ ਧਰੇਂਗੇ
0: ਕਹਾ ਭਇਓ ਜੋ ਦਉ ਲੋਚਨ ਮੂੰਦ ਕੇ ਬੈਠ ਰਿਓ ਬਕ ਧਿਆਨ ਲਗਾਇਓ
1: ਨਹਾਤ ਪ੍ਰਿਓ ਲੀਏ ਸਾਤ ਸਮੁੰਦਰਨ ਲੋਕ ਗਇਓ ਪਰ ਲੋਕ ਗਵਾਇਓ
0: ਬਾਸ ਕੀਓ ਬਿਖਿਆਨ ਸੁ ਬੈਠ ਕੇ ਐਸੇ ਹੀ ਐਸੇ ਸੁਬੈਸ ਬਤਾਇਓ
1: ਸਾਚ ਕਹੋ ਸੁਨ ਲਿਹੋ ਸਭੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ
0: ਕਾਹੁਲ ਪਾਹਨ ਪੂਜ ਧਰਿਓ ਸਿਰ ਕਾਹੁਲ ਲਿੰਗ ਕਰੇ ਲਟਕਾਇਓ

0: ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਕਬਿਉ ਬਾਤ ਚ ਬੇਨਤੀ ਚੌਪਈ ਅਮਰੀ ਕਰੋ ਹੱਥ ਦੇ ਰੱਛਾ ਪੂਰਨ ਹੋਏ ਚਿਤ ਕੀ ਇੱਛਾ
1: ਚੰਨਨ ਮਨ ਰਹੇ ਹਮਾਰਾ ਆਪਣਾ ਜਾਨ ਕਰੋ ਪ੍ਰਿਤ ਪਾਰਾ
0: ਹਮਰੇ ਦੁਸ਼ਟ ਸਭੇ ਤੁਮ ਘਾਵੋ ਆਪਾਤ ਦੇ ਮੁਹਿ ਬਚਾਵੋ
1: ਸੁਖੀ ਬਸੈ ਮੋਰੋ ਪਰਿਵਾਰਾ ਸੇਵਕ ਸਿੱਖ ਸਭੈ ਕਰਤਾਰਾ
0: ਮੋਰ ਰੱਛਾ ਨਿਜ ਕਰਦਿਆ ਕਰੀਐ ਸਭ ਬਾਰਨ ਕੋ ਵਾਰ ਸੰਘਰੀਐ।

0: ਸਭ ਪਰ ਕਿਰਪਾ ਦਿਸ਼ਟ ਕਰ ਫੁੱਲਾ।
1: ਸੰਤਨ ਦੁਖ ਪਾਏ ਤੇ ਦੁਖੀ, ਸੁਖ ਪਾਏ ਸਾਧਨ ਕੇ ਸੁਖੀ।
0: ਏਕ ਏਕ ਕੀ ਪੀਰ ਪਛਾਨੈ, ਘਟ ਘਟ ਕੇ ਪਟ ਪਟ ਕੀ ਜਾਣੈ।
1: ਜਾ ਬੁਧ ਕਰਖ ਕਰਾ ਕਰ ਤਾਰਾ, ਪ੍ਰਜਾ ਤਰਤ ਤਬ ਦੇਹੇ ਅਪਾਰਾ।
0: ਜਾਬਾ ਕਰਖ ਕਰਤ ਹੋ ਕਬ ਹੋ, ਤੁਮ ਮੈਂ ਮਿਲਤ ਦੇਹੇ ਤਰ ਸਭ ਹੋ।
1: ਜੇਤੇ ਬਦਨ ਸਿਸ਼ਟ ਸਭ ਧਾਰੈ,

0: ਤੇਰੇ
1: ਕਰਤਾ ਤੇਰਾ ਸਭ ਕਿਛ ਹੈ ਜਿਸ ਦੇ ਇਹ ਸੋ ਪਾਵੇ
0: ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ
1: ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ
0: ਕਹੇ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰ ਤੇਰੇ
1: ਸੱਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾ ਸਭ ਗਵਾਈਆਂ
0: ਕਰ ਸਾਤ ਸੁਖ ਮਨ ਆਹੇ ਵਸਿਆ ਜਿਨ ਇੱਛਾ ਸਭ ਪੂਜਾਈਆ
1: ਸਦਾ ਕੁਰਬਾਨ ਕੀਤਾ ਗੁਰਬਿਟ ਹੋ ਜਿਸ ਦੀਆਂ ਇਹ
0: ਵਡਿਆਈਆਂ ਕਹੇ ਨਾਨਕ ਸੁਣੋ ਸੰਤ ਹੋ ਸ਼ਬਦ ਤਰਹੁ ਪਿਆਰੋ ਸਾਚਾ ਨਾਮ ਮੇਰਾ ਆਧਾਰੋ
1: ਵਾਜੇ ਪੰਜ ਸ਼ਬਦ ਕਰਸ ਭਾਗੈ ਕਰਸ ਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਤਾਰਿਆ
0: ਪੰਚ ਤੂਤ ਤੁਧ ਵਸ ਕੀਤੇ ਕਾਲ ਕੰਟ ਕੁਮਾਰਿਆ
1: ਗੁਰ ਕਰਮ ਪਾਇਆ ਤੁਜਿਨ ਕੋ ਸੇ ਨਾਮ ਹਰ ਕਹਿ ਲਾਗੇ
0: ਕਹੇ ਨਾਨਕ ਤਹਿਸ ਕਹੋਆ ਤਿਤ ਕਰ ਅਨਹਦ

0: ਪਾਈਐ।
1: ਧਨ ਮਨ ਧਨ ਸਭ ਸੌਪ ਗੁਰੂ ਕਾ ਹੁਕਮ ਮੰਨਿਆ ਪਾਈਐ।
0: ਹੁਕਮ ਮੰਨਿਓ ਗੁਰੂ ਕੇਰਾ ਗਾਵੋ ਸੱਚੀ ਬਾਣੀ।
1: ਕਹਿ ਨਾਨਕ ਸੁਣੋ ਸੰਤੋ ਕਥਿਓ ਕਥ ਕਹਾਣੀ।
0: ਇਹ ਮਨ ਚੰਚਲਾ ਚਤੁਰ

0: ਨਾ ਪਾਇਆ।
1: ਸੁਰ ਨਾਰ ਮੁਨ ਜਾਣੇ ਅੰਮ੍ਰਿਤ ਖੋਜਦੇ, ਸੋ ਅੰਮ੍ਰਿਤ ਗੁਰ ਤੇ ਪਾਇਆ।
0: ਪਾਇਆ ਅੰਮ੍ਰਿਤ ਗੁਰ ਕਿਰਪਾ, ਕਿੰਨੇ ਸੱਚਾ ਮਨ ਵਸਾਇਆ।
1: ਜੀ ਜੰਤ ਸਭ ਤੁਦ ਪਾਏ, ਇੱਕ ਵੇਖ ਪਰਸਰ ਆਇਆ।
0: ਲਭ ਲੋ ਅਹੰਕਾਰ ਚੁੱਕਾ, ਸਤਿਗੁਰੂ

0: ਮਾਰਗ ਚੱਲਣਾ,
1: ਲੱਭ ਲੋਭ ਹੰਕਾਰ ਤਜ ਤ੍ਰਿਸ਼ਨਾ, ਬਹੁਤ ਨਾਹੀ ਬੋਲਣਾ,
0: ਕੰਨਿਓ ਤਿੱਖੀ ਵਾਲ ਹੋ ਨਿੱਕੀ, ਏਤ ਮਾਰਗ ਜਾਣਾ,
1: ਗੁਰ ਪ੍ਰਸਾਦੀ ਜਿਨੇ ਆਪ ਤਜਿਆ, ਹਰ ਵਾਸ ਰਸ ਵਾਣੀ,
0: ਇਹ ਨਾਨਕ ਚਾਲ ਭਗਤਾ।

0: ਜੀਓ ਨਿਰਮਲ ਬਾਹਰੋ, ਨਿਰਮਲ ਬਾਹਰੋ ਤੇ ਨਿਰਮਲ ਜੀਓ, ਨਿਰਮਲ ਸਤਿਗੁਰ ਤੇ ਕਰਨੀ ਕਮਾਣੀ।
1: ਕੂੜ ਕੀ ਸੋਏ ਪਹੁੰਚੇ ਨਾਹੀ, ਮਨਸਾ ਸੱਚ ਸਮਾਣੀ।
0: ਜਨਮ ਰਤਨ ਜਿਨੀ ਖੱਟਿਆ।

0: ਆਤਮੈ ਸੰਭਾਲੈ
1: ਆਪ ਛੱਡ ਸਦਾ ਰਹਿ ਪੜਨੇ ਗੁਰ ਬਿਨ ਅਵਰ ਨਾ ਜਾਣੈ ਕੋਇ
0: ਕਹੇ ਨਾਨਕ ਸੁਨੋ ਸੰਤ ਹੋ ਸੋ ਸਿੱਖ ਸਨਮੁਖ ਹੋਏ
1: ਜੇ ਕੋ ਗੁਰ ਤੇ ਬੇਮੁਖ ਹੋਵੇ ਬਿਨ ਸਤਗੁਰ ਮੁਕਤ ਨਾ ਪਾਵੇ
0: ਪਾਵੇ ਮੁਕਤ ਨਾ ਹੋਰ ਥੈ ਕੋਹੀ ਪੁਛੋ ਵਿਵੇਕਿਆ ਜਾਏ
1: ਅਨੇਕ ਜੁਨੀ ਭਰਮ ਆਵੇ ਬਿਨ ਸਤਗੁਰ ਮੁਕਤ ਨਾ ਪਾਏ
0: ਫਿਰ ਮੁਕਤ ਪਾਏ ਲਾਗ ਚਰਨੀ ਸਤਗੁਰੂ ਸ਼ਬਦ ਸੁਣਾਏ
1: ਕਹੇ ਨਾਨਕ ਵਿਚਾਰ ਦੇਖੋ ਬਿਨ ਸਤਗੁਰ

0: ਕਹਿ ਨਾਨਕ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ।
1: ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿਤ ਜੜਾਓ,
0: ਸ਼ਬਦ ਰਤਨ ਜਿਤ ਮਨ ਲਾਗਾ ਇਹੋ ਹੋਆ ਸਮਾਓ,
1: ਸ਼ਬਦ ਸੇਤੀ ਮਨ ਮਿਲਿਆ ਸੱਚੇ ਲਾਇਆ ਪਾਓ,
0: ਆਪੇ ਹੀਰਾ ਰਤਨ ਆਪੇ ਜਿਸਨੋ ਦੇ ਬੁਝਾਏ,
1: ਕਹੇ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਜੜਾਓ,
0: ਸਿਵ ਸਖਤ ਆਪ ਪਾਏ ਕਹਿ ਕਰਤਾ ਆਪੇ ਹੁਕਮ ਵਰਤਾਏ,
1: ਹੁਕਮ ਵਰਤਾਏ ਆਪ ਵੇਖੇ ਗੁਰਮੁਖ ਕਿਸੇ ਬੁਝਾਏ,
0: ਤੋੜੇ ਬੰਧਨ ਹੋਵੇ ਮੁਕਤ ਸ਼ਬਦ ਮਨ ਵਸਾਏ,
1: ਗੁਰਮੁਖ

0: ਤਾ ਸੋ ਕਿਉ ਮਨੋ ਵਿਸਾਰੀਐ
1: ਜੈਸੀ ਅਗਨ ਉਧਰ ਮਹਿ ਤੈਸੀ ਬਾਹਰ ਮਾਇਆ
0: ਮਾਇਆ ਅਗਨ ਸਭ ਏਕੋ ਜੇਹੀ ਕਰਤੈ ਖੇਲ ਰਚਾਇਆ
1: ਜਾਤ ਸੁਭਾਣਾ ਤਾ ਜੰਮਿਆ ਪਰਿਵਾਰ ਭਲਾ ਪਾਇਆ
0: ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ
1: ਏ ਮਾਇਆ ਜਿਤ ਹਰ ਵਿਸਰੇ ਬੋਪ ਜੇ ਭਾਉ ਦੂਜਾ ਲਾਇਆ
0: ਕਹਿ ਨਾਨਕ ਗੁਰ ਪ੍ਰਸਾਦ।

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਈਮਾਨ ਸਤਸੰਗੀ ਜਨੋ, ਵੱਡੇ ਭਾਗਾਂ ਵਾਲੇ ਹੋ, ਸਤਸੰਗ ਦੀਆਂ ਘੜੀਆਂ ਪ੍ਰਾਪਤ ਹੋਈਆਂ, ਸਤਿਗੁਰੂ ਪਾਤਸ਼ਾਹ ਜੀ ਦਾ ਪਾਵਨ ਮੁੱਖ ਵਾਕ ਸਰਵਣ ਕੀਤਾ ਉਪਰੰਤ ਅੱਜ ਸਾਵਣ ਮਹੀਨੇ ਦੀ ਸਾਉਣ ਮਹੀਨੇ ਦਾ ਜਿਹੜਾ ਦਿਨ ਉਹ ਆਰੰਭ ਹੋਇਆ, ਮਹੀਨੇ ਦੀ ਆਰੰਭਤਾ ਹੋਈ ਹੈ। ਸਤਿਗੁਰੂ ਪਾਤਸ਼ਾਹ ਜੀ ਰਹਿਮਤ ਕਰਦੇ ਨੇ, ਪਾਵਨ ਨੂੰ ਉਪਦੇਸ਼ ਸਾਡੀ ਝੋਲੀ ਪਾਉਂਦੇ ਤਾਂ ਕਿ ਜੀਵ ਦਾ ਭਲਾ ਹੋਏ। 12 ਮਾਹ ਦੇ ਪਾਠ ਵਿੱਚੋਂ ਇਸ ਮਹੀਨੇ ਦਾ ਪਾਠ ਆਪ ਸੰਗਤਾਂ ਨੇ ਸਰਵਣ ਕੀਤਾ ਹੈ। 12 ਮਾਹ ਦੀ ਬਾਣੀ ਜਦੋਂ ਪੜ੍ਹਦੇ ਹਾਂ, ਸ਼ਹੀਦਾਂ ਦੇ ਸਿਰਤਾਜ ਧੰਨ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਸੁਖੈਨ ਬਾਣੀ ਦੀ ਦਾਤ ਸਾਡੀ ਝੋਲੀ ਪਾਈ। ਸ਼ਬਦ 14 ਨੇ, ਦੇਸੀ ਮਹੀਨੇ 12, ਰੁੱਤਾਂ 6 ਹੁੰਦੀਆਂ ਨੇ, 2 ਮਹੀਨਿਆਂ ਦੀ ਇੱਕ ਰੁੱਤ ਬਣਦੀ ਹੈ। ਹੁਣ ਸਾਉਣ ਮਹੀਨੇ ਦੀ ਆਰੰਭਤਾ ਹੋਈ, ਜਿਸ ਨੂੰ ਗੁਰਬਾਣੀ ਅੰਦਰ ਸ਼ਬਦ ਵਰਤੇ ਹੈ ਸਾਵਨ। ਅਸੀਂ ਠੇਸ ਪੰਜਾਬੀ ਦੇ ਲਫਜ਼ ਵਰਤਦੇ ਹਾਂ, ਸਾਉਣ ਦਾ ਮਹੀਨਾ ਆਰੰਭ ਹੋਇਆ, ਇੱਥੋਂ ਰੁੱਤ ਬਦਲ ਜਾਂਦੀ ਹੈ। ਪਿੱਛੇ ਗਰਮੀ ਦੀ ਰੁੱਤ ਰਹੀ ਅਤੇ ਹੁਣ ਸਾਉਣ ਦੇ ਮਹੀਨੇ ਦੁਆਰਾ ਪਾਵਨ ਉਪਦੇਸ਼ ਬਖਸ਼ਿਸ਼ ਕਰਦੇ ਨੇ, ਇੱਥੇ ਰੁੱਤ ਬਦਲ ਜਾਂਦੀ ਹੈ। ਇਹਨੂੰ ਮਲਹਾਰ ਦੀ ਜਿਹੜੀ ਹੈ, 2 ਰੁੱਤਾਂ ਨੇ, ਬਸੰਤ ਅਤੇ ਮਲਹਾਰ। ਗੁਰਬਾਣੀ ਅੰਦਰ 2 ਰਾਗ ਵੀ ਜਿਹੜੇ ਨੇ ਉਹ ਪਾਤਸ਼ਾਹ ਜੀ ਨੇ ਬਖਸ਼ਿਸ਼ ਕਰਕੇ ਦਿੱਤੇ ਨੇ। ਇਸ ਮਹੀਨੇ ਵਿੱਚ ਜਿਹੜੀ ਹੈ ਵਰਖਾ ਜ਼ਿਆਦਾ ਹੁੰਦੀ ਹੈ। ਅਸੀਂ ਸਾਰੇ ਇੰਡੀਆ ਦੇ ਰਹਿਣ ਵਾਲੇ ਹਾਂ, ਉੱਥੋਂ ਆਏ ਹਾਂ। ਸਾਇੰਸ ਨੇ ਭਾਵੇਂ ਬਹੁਤ ਤਰੱਕੀ ਕੀਤੀ ਹੈ, ਪਰ ਨਾਲ ਨਾਲ ਗੁਰਬਾਣੀ ਜਿਹੜੀ ਹੈ ਆਤਮਕ ਉਪਦੇਸ਼ ਦੀ ਬਾਣੀ ਹੈ, ਆਤਮਕ ਉਪਦੇਸ਼ ਬਖਸ਼ਿਸ਼ ਕਰਕੇ ਦਿੰਦੀ ਹੈ। ਪਰ ਫਿਰ ਵੀ ਸੰਸਾਰਕ ਤੌਰ 'ਤੇ ਕਈ ਉਦਾਹਰਨਾਂ ਲਈਆਂ ਗਈਆਂ ਨੇ। ਅਸੀਂ ਦੇਖਦੇ ਹਾਂ, ਗੁਰਬਾਣੀ ਜਦੋਂ ਪੜ੍ਹਦੇ ਹਾਂ ਤਾਂ 2 ਸਲੋਕ ਸਾਡੇ ਸਾਹਮਣੇ ਪਾਤਸ਼ਾਹ ਜੀ ਰੱਖਦੇ ਨੇ। ਕਹਿਣ ਲੱਗੇ, ਭਾਈ ਸਾਉਣ ਦੇ ਮਹੀਨੇ ਦੀ ਆਰੰਭਤਾ ਹੋਈ, ਰੁੱਤ ਬਦਲ ਗਈ, ਪਰ ਕਹਿਣ ਲੱਗੇ ਕਈਆਂ ਨੂੰ ਤਾਂ ਸੁੱਖ ਮਹਿਸੂਸ ਹੋਇਆ। ਸੁੱਖ ਕਈ ਤਾਂ ਚਾਹੁੰਦੇ ਸੀ ਵੀ ਇੱਦਾਂ ਦੀ ਰੁੱਤ ਹੋਣੀ ਚਾਹੀਦੀ ਹੈ, ਪਰ ਉੱਥੇ ਨਾਲ ਨਾਲ ਕਈਆਂ ਨੂੰ ਦੁੱਖ ਵੀ ਮਹਿਸੂਸ ਹੋਇਆ। ਦੁੱਖ ਕਹਿਣ ਲੱਗੇ ਉਹ ਕਿਹੜੇ? ਨਾਨਕ ਸਾਵਣ ਜੇ ਵਸੈ ਚਉ ਮਾਹਾ ਹੋਏ। 4 ਜਾਣਿਆਂ ਨੂੰ ਸੁੱਖ ਹੋਇਆ, ਨਾਗਾਂ ਮਿਰਗਾਂ ਮੱਛੀਆਂ ਰੱਸੀਆਂ ਘਰ ਤਨ ਹੋਏ। ਨਾਗਾਂ ਕਹਿੰਦੇ ਨੇ ਸੱਪਾਂ ਨੂੰ। ਗਰਮੀ ਦੇ ਵਿੱਚ ਸੱਪ ਜਿਹੜੇ ਨੇ ਬੜੇ ਤੜਫਦੇ ਨੇ, ਕਦੀ ਇੱਧਰ ਕਦੀ ਇੱਧਰ, ਕਦੀ ਉਹ ਖੁੱਡ 'ਚੋਂ ਬਾਹਰ ਨਿਕਲਦੇ ਨੇ। ਪਰ ਜਿਉਂ ਹੀ ਵਰਖਾ ਪਈ, ਧਰਤੀ ਠੰਡੀ ਹੋਈ ਅਤੇ ਉਹਨੂੰ ਸ਼ਾਂਤੀ ਮਹਿਸੂਸ ਹੋਈ। ਨਾਗਾਂ ਮਿਰਗਾਂ ਹਿਰਨਾਂ ਨੂੰ ਕਹਿੰਦੇ ਨੇ, ਉਹਨਾਂ ਨੂੰ ਵੀ ਸ਼ਾਂਤੀ ਜਿਹੜੀ ਹੈ ਬੜੀ ਮਹਿਸੂਸ ਹੋਈ। ਉਹ ਚਾਹੁੰਦੇ ਸੀ ਵੀ ਇਹ ਇੱਦਾਂ ਦੇ ਦਿਨ ਹੋਣੇ ਚਾਹੀਦੇ ਨੇ। ਮੱਛੀਆਂ ਨੂੰ ਚਾਰੇ ਪਾਸੇ ਪਾਣੀ ਜਿਹੜਾ ਹੈ, ਹਰਿਆਵਲ ਹੋਈ, ਪਾਣੀ ਹੋਇਆ ਅਤੇ ਉਹ ਵੀ ਜਿਹੜੀ ਹੈ ਉਹਨਾਂ ਨੂੰ ਸੁੱਖ ਮਹਿਸੂਸ ਹੋਇਆ। ਰੱਸੀਆਂ ਘਰ ਧਨ ਹੋਏ, ਰੱਸੀਆਂ ਕਹਿੰਦੇ ਨੇ ਘਰ ਵਿੱਚ ਆਮ ਅਸੀਂ ਦੇਖਦੇ ਹਾਂ, ਜਿਨ੍ਹਾਂ ਕੋਲ ਥੋੜ੍ਹਾ ਧਨ ਹੋਵੇ ਅਤੇ ਫਿਰ ਉਹ ਰਸਾਂ ਵਿੱਚ ਜਿਹੜੇ ਹੁੰਦੇ ਨੇ ਮਾਣਦੇ ਨੇ। ਕਹਿਣ ਲੱਗੀ ਵੀ ਅੱਜ ਮੀਂਹ ਪਿਆ ਅਤੇ ਕੋਈ ਨਾ ਕੋਈ ਪਦਾਰਥ ਬਣ ਜਾਣ। ਕਈ ਵੇਖਦੇ ਆ ਵੀ ਪਕੌੜੇ ਕੱਢ ਲਈਏ, ਮਾਲ ਕੂੜੇ ਬਣਾ ਲਈਏ, ਹੋਰ ਬਣਾ ਲਈਏ, ਖਾਣਾ ਮਾੜੀ ਗੱਲ ਨਹੀਂ। ਪਰ ਪਾਤਸ਼ਾਹ ਜੀ ਨੇ ਉਦਾਹਰਣ ਦਿੱਤੀ, ਕਹਿਣ ਲੱਗੇ ਰਸ ਵਾਲੇ ਉਹ ਫਿਰ ਰਸ ਸਹਿਤ ਇਹ ਪਦਾਰਥਾਂ ਨੂੰ ਭੋਗਦੇ ਨੇ, ਆਨੰਦ ਨਾਲ ਮਾਣਦੇ ਨੇ। ਇਹ 4 ਦੀ ਉਦਾਹਰਨ ਦੇ ਕੇ ਪਾਤਸ਼ਾਹ ਜੀ ਨੇ ਫਿਰ ਉਦਾਹਰਨ ਦਿੱਤੀ, ਕਹਿਣ ਲੱਗੇ ਦੁਖੀ ਕਿਹੜੇ ਹੁੰਦੇ ਨੇ? ਨਾਨਕ ਸਾਵਣ ਜੇ ਵਸੈ ਚੌਂ ਵਿਛੋੜਾ ਹੋਏ। ਗਾਈ ਪੁੱਤਾਂ ਨਿਰਤਨਾ ਪੰਥੀ ਚਾਕਰ ਹੋਏ। ਗਾਂ ਦਾ ਪੁੱਤਰ ਬਲਦ ਕਹਿਣ ਲੱਗੇ, ਜਦੋਂ ਮੀਂਹ ਪਿਆ ਤੇ ਜ਼ਿਮੀਂਦਾਰ ਨੇ ਬਲਦ ਨੂੰ ਜੋੜ ਲਿਆ, ਹੁਣ ਉਹਨੂੰ ਚੱਲਣਾ ਔਖਾ ਹੈ ਕਿਉਂਕਿ ਧਰਤੀ ਇੱਦਾਂ ਦੀ ਹੈ ਅਤੇ ਉਹਦੀ ਜਿਹੜੀ ਹੈ, ਕਹਿਣ ਲੱਗੇ ਜ਼ਮੀਨ ਦੇ ਵਿੱਚ ਉਹਨੂੰ ਹੁਣ ਤੁਰਨਾ ਔਖਾ, ਕਿੱਥੇ ਪੱਧਰਾ ਰਸਤਾ ਹੁੰਦਾ। ਗਾਈ ਪੁੱਤਾਂ ਨਿਰਤਨਾ, ਨਿਰਤਨ ਕਹਿੰਦੇ ਨੇ ਜਿਹਦੇ ਕੋਲ ਧਨ ਨਹੀਂ, ਉਹਨੂੰ ਤਾਂ ਇਹ ਹੁੰਦਾ ਨਿਤ ਦਾ ਦਿਹਾੜੀਦਾਰ ਜਿਹੜਾ ਹੈ ਕਿਰਤ ਕਰਦਾ, ਉਹਨੂੰ ਤਾਂ ਕਿਤੇ ਕੰਮ ਕਾਰ ਮਿਲੇ ਅਤੇ ਫਿਰ ਧਨ ਆਏਗਾ, ਉਹਦਾ ਜਿਹੜੀ ਉਪਜੀਵਿਕਾ ਹੈ ਗੁਜ਼ਾਰਾ ਹੋਏਗਾ। ਅਸੀਂ ਇਹਨਾਂ ਕੰਟਰੀਆਂ ਵਿੱਚ ਬੈਠੇ ਹਾਂ, ਪਰ ਇੱਥੇ ਵੀ ਕਿਤੇ ਨਾ ਕਿਤੇ ਆ ਪਿਛਲੇ ਦਿਨੀ ਬੜੇ ਮੀਂਹ ਪਏ, ਕਹਿੰਦੇ ਵੀ ਮੀਂਹ ਇੰਨੇ ਪੈਣੇ ਨਹੀਂ ਚਾਹੀਦੇ ਸੀ, ਬੜੇ ਮੀਂਹ ਪੈ ਰਹੇ। ਕਈ ਸੱਜਣ ਇੱਥੇ ਵੀ ਆਏ, ਮਿਲਦੇ ਰਹੇ, ਅੰਕਲ ਜੀ ਆਉਂਦੇ ਹੁੰਦੇ ਜਰਮਨ ਵਾਲੇ, ਕਹਿੰਦੇ ਇੱਕ ਵਾਰ ਇੱਥੇ
ਉਹ ਕੰਮ ਕਰਾਉਣ ਆਏ ਗੱਡੀ ਦਾ ਅਤੇ ਇੱਧਰ ਨੂੰ ਆ ਕੇ ਕਹਿਣ ਲੱਗੇ ਜੀ ਆਹ ਮੀਂਹ ਨਹੀਂ ਹਟਦੇ ਬੜਾ, ਕਹਿੰਦੇ ਕਿੱਥੇ ਕੰਮ ਸੌਖਾ ਜਿਹਾ ਹੋ ਜਾਂਦਾ। ਮੈਂ ਕਿਹਾ ਕੀ ਗੱਲ ਹੋਈ, ਬਿਲਡਰ ਇਹ ਕੰਮ ਕਰਦੇ ਨੇ ਉਹਨਾਂ ਨੂੰ ਬਾਹਰ ਕੰਮ ਕਰਨਾ ਥੋੜ੍ਹਾ ਮੁਸ਼ਕਿਲ ਹੋ ਜਾਂਦਾ, ਔਖਾ ਹੋ ਜਾਂਦਾ। ਇਹ ਕਹਿਣ ਲੱਗੇ ਕਈ ਵਾਰ ਇੱਦਾਂ ਦੇ ਹੁੰਦੇ ਆ ਮੌਸਮ ਨਾਲ, ਕਈਆਂ ਨੂੰ ਸੁੱਖ ਮਹਿਸੂਸ ਹੁੰਦਾ, ਕਈਆਂ ਨੂੰ ਦੁੱਖ ਵੀ ਮਹਿਸੂਸ ਹੁੰਦਾ। ਕਹਿਣ ਲੱਗੇ ਨਿਰਤਨਾ ਜਿਨ੍ਹਾਂ ਦੀ ਉਪਜੀਵਿਕਾ ਹੈ, ਕਹਿਣ ਲੱਗੇ ਰਾਹਗੀਰਾਂ ਨੂੰ ਬੜਾ ਔਖਾ ਹੁੰਦਾ ਜਾਣਾ ਆਉਣਾ ਜਦੋਂ ਵਰਖਾ ਹੋਵੇ। ਗਾਈਂ ਪੁੱਤਾਂ ਨਿਰਤਨਾ ਪੰਥੀ ਚਾਕਰ ਹੋਏ, ਪੰਥੀ ਚਾਕਰ ਪੰਥੀ ਰਾਹਗੀਰ ਨੂੰ ਕਹਿੰਦੇ ਨੇ, ਚਾਕਰ ਕਹਿੰਦੇ ਨੇ ਨੌਕਰ ਨੂੰ। ਕਹਿਣ ਲੱਗੇ ਕਿਸੇ ਦਾ ਨੌਕਰ ਹੋਏ ਅਤੇ ਮਾਲਕ ਨੇ ਤਾਂ ਹੁਕਮ ਕਰ ਦੇਣਾ ਜਾ ਖੇਤ ਜਾ ਪੱਠੇ ਟੱਠ ਕੇ ਵੱਢ ਕੇ ਲਿਆ, ਅਤੇ ਉਹਨੂੰ ਤਾਂ ਜਾਣਾ ਪਵੇਗਾ, ਉਹਨੂੰ ਇਹ ਨਹੀਂ ਦੇਖਣਾ ਕਿ ਬਾਹਰ ਮੌਸਮ ਕਿੱਦਾਂ ਦਾ ਹੈ। ਕਹਿਣ ਲੱਗੇ ਇਹਨਾਂ ਚਾਰਾਂ ਨੂੰ ਸੁੱਖ ਅਤੇ ਚਾਰਾਂ ਨੂੰ ਦੁੱਖ। ਕਹਿਣ ਲੱਗੇ ਪਾਤਸ਼ਾਹ ਜੀ ਕਹਿਣ ਲੱਗੇ ਆਤਮਕ ਦੇਸ਼ ਬਖਸ਼ਿਸ਼ ਕਰ ਬਖਸ਼ਿਸ਼ ਕਰਦੇ ਨੇ। ਕਹਿਣ ਲੱਗੇ ਭਾਈ ਰੁੱਤਾਂ ਬਦਲਦੀਆਂ ਨੇ, ਸਾਵਣ ਸਰਸੀ ਕਾਮਣੀ ਚਰਨ ਕਮਲ ਸਿਉਂ ਪਿਆਰ, ਸਾਵਣ ਦੇ ਮਹੀਨੇ ਸਾਰਸੀ ਰਸ ਸਹਿਤ ਜਿਹੜੀ ਜੀਵ ਇਸਤਰੀ ਸੋਹਣੇ ਪਰਮਾਤਮਾ ਦੇ ਚਰਨ ਕਮਲਾਂ ਨਾਲ ਜੁੜ ਜਾਂਦੀ ਹੈ, ਸ਼ਬਦ ਨੂੰ ਹਿਰਦੇ ਅੰਦਰ ਵਸਾ ਲੈਂਦੀ ਹੈ, ਪਾਤਸ਼ਾਹ ਜੀ ਕਹਿਣ ਲੱਗੇ ਉਹਨੂੰ ਫਿਰ ਆਤਮਕ ਖੇੜਾ ਸੁੱਖ ਆਨੰਦ ਪ੍ਰਾਪਤ ਹੁੰਦਾ ਹੈ। ਮਨ ਤਨ ਰਤਾ ਸੱਚ ਰੰਗ ਇੱਕੋ ਨਾਮ ਆਧਾਰ। ਕਹਿਣ ਲੱਗੇ ਮਨ ਅਤੇ ਤਨ, ਗੁਰਬਾਣੀ ਜਦੋਂ ਪੜ੍ਹਦੇ ਹਾਂ ਮਨ ਹੋ ਰਹਿ ਤਨ ਹੋ ਰਹਿ, ਮਨ ਦਿਸਦਾ ਨਹੀਂ ਪਰ ਤਨ ਨੂੰ ਲਿਆ ਕੇ ਗੁਰੂ ਦੇ ਸ਼ਬਦ ਰਾਹੀਂ ਮਨ ਨੂੰ ਜਦੋਂ ਜੋੜਿਆ ਜਾਂਦਾ ਹੈ, ਫਿਰ ਜਦੋਂ ਉਹ ਪਤੀਜ ਜਾਂਦਾ ਸੱਚੇ ਰੰਗ ਵਿੱਚ, ਇੱਕੋ ਨਾਮ ਆਧਾਰ ਇੱਕ ਪਰਮਾਤਮਾ ਦੇ ਨਾਮ ਦਾ ਆਸਰਾ ਜਦੋਂ ਬਣ ਜਾਂਦਾ, ਫਿਰ ਕਹਿੰਦੇ ਅਵਸਥਾ ਇੱਦਾਂ ਦੀ ਹੋ ਜਾਂਦੀ ਹੈ। ਵਿਖਿਆ ਰੰਗ ਉਡਾਵਿਆ ਦਿਸਣ ਸ਼ਬੇ ਸ਼ਾਰ, ਮਾਇਕ ਪਦਾਰਥ ਜਿੰਨੇ ਵੀ ਨੇ ਜੇ ਵਰਤਨ ਦਾ ਢੰਗ ਆ ਜਾਏ ਫਿਰ ਤਾਂ ਵਧੀਆ ਹੈ, ਜੇ ਵਰਤਨ ਦਾ ਨਾ ਢੰਗ ਹੈ ਫਿਰ ਜ਼ਹਿਰ ਬਣ ਜਾਂਦੇ ਨੇ ਜ਼ਹਿਰ। ਕਹਿਣ ਲੱਗੇ ਉਹਨੂੰ ਫਿਰ ਸੁਆਹ ਜਾਪਦੇ ਨੇ, ਹਰ ਅੰਮ੍ਰਿਤ ਬੂੰਦ ਸੁਹਾਵਣੀ ਮਿਲ ਸਾਧੂ ਪੀਵਨ ਹਾਰ। ਅੰਮ੍ਰਿਤ ਆਤਮਕ ਜੀਵਨ ਦੇਣ ਵਾਲੀ ਸੋਹਣੇ ਪਰਮਾਤਮਾ ਦੇ ਸ਼ਬਦ ਦੇ ਨਾਮ ਦੀ ਗੱਲ ਪਾਤਸ਼ਾਹ ਜੀ ਕਰਦੇ ਨੇ, ਜਿਸ ਤਰ੍ਹਾਂ ਪਪੀਆ ਸੁਆਂਤੀ ਬੂੰਦ ਨੂੰ ਡੀਕਦਾ ਹੈ, ਅਤੇ ਫਿਰ ਗੁਰੂ ਦਾ ਜਿਹੜਾ ਪਿਆਰਾ ਹੈ ਸਤਸੰਗਤ ਵਿੱਚ ਬੈਠ ਕੇ ਨਿੱਕੀਆਂ ਨਿੱਕੀਆਂ ਮਿੱਠੀਆਂ ਮਿੱਠੀਆਂ ਗੁਰੂ ਕੀਆਂ ਬਾਤਾਂ ਗੁਰੂ ਕੀਆਂ ਗੱਲਾਂ ਨੂੰ ਜਾਣ ਕੇ ਹਿਰਦੇ ਅੰਦਰ ਵਸਾ ਲੈਂਦਾ ਹੈ। ਵਨ ਤਨ ਪ੍ਰਭ ਸੰਗ ਮੌਲਿਆ ਸਮਰੱਥ ਪੁਰਖ ਅਪਾਰ, ਚਾਰੇ ਪਰਸੇ ਧਰਤੀ ਜਿਹੜੀ ਹੈ ਉਹ ਘਾਹ ਕੱਖ ਹਰਿਆਵਲ ਹੋ ਜਾਂਦੇ ਨੇ, ਖਿੜ ਜਾਂਦੇ ਨੇ। ਹਰ ਮਿਲਣੈ ਨੂੰ ਮਨ ਲੋਚਦਾ ਕਰਮ ਮਿਲਾਵਨ ਹਾਰ। ਪਾਤਸ਼ਾਹ ਜੀ ਕਹਿਣ ਲੱਗੇ ਜੀਵ ਦੇ ਵੱਸ ਦੀ ਬਾਤ ਨਹੀਂ, ਸਾਰੇ ਚਾਹੁੰਦੇ ਆ ਹਰੀ ਵਾਹਿਗੁਰੂ ਪਰਮੇਸ਼ਰ ਪਰਮਾਤਮਾ ਨੂੰ ਮਿਲਣਾ ਲੋਚਦੇ ਨੇ, ਪਰ ਕਰਮ ਬਖਸ਼ਿਸ਼ ਉਹ ਮਾਲਕ ਪਰਮਾਤਮਾ ਦੀ ਮਿਹਰ ਨਾਲ ਉਹਨੂੰ ਮਿਲਿਆ ਜਾ ਸਕਦਾ ਹੈ। ਜਿਨੀ ਸਖੀਏ ਪ੍ਰਪਾਇਆ ਹੋਂ ਤਿਨ ਕਹਿ ਸਦ ਬਲਿਹਾਰ। ਪਾਤਸ਼ਾਹ ਜੀ ਕਹਿਣ ਲੱਗੇ ਮੈਂ ਉਹਨਾਂ ਤੋਂ ਸਦਕੇ ਕੁਰਬਾਨ ਬਲਿਹਾਰ ਜਾਂਦਾ ਹਾਂ ਜਿਨ੍ਹਾਂ ਸਖੀਆਂ ਸੁਹਾਗਣਾਂ ਨੇ ਹਰੀ ਵਾਹਿਗੁਰੂ ਪਰਮੇਸ਼ਰ ਪਰਮਾਤਮਾ ਨੂੰ ਭਾਈ ਪਾ ਲਿਆ। ਨਾਨਕ ਹਰਜੀ ਮਾਇਆ ਕਰ ਸ਼ਬਦ ਸਵਾਰਨ ਹਾਰ। ਕਿਸੇ ਗੱਲ ਦੀ ਘਬਰਾਉਣ ਦੀ ਲੋੜ ਨਹੀਂ, ਪਾਤਸ਼ਾਹ ਜੀ ਰਸਤਾ ਦੱਸਦੇ ਨੇ, ਹਰੀ ਵਾਹਿਗੁਰੂ ਪਰਮੇਸ਼ਰ ਪਰਮਾਤਮਾ ਦੀ ਮਾਇਆ ਦੁਆਰਾ ਮਿਹਰ ਦੁਆਰਾ ਸ਼ਬਦ ਦੇ ਰਾਹੀਂ ਪਾਤਸ਼ਾਹ ਜੀ ਕਹਿਣ ਲੱਗੇ ਆਪਣੀ ਜੀਵਨ ਨੂੰ ਸਵਾਰਿਆ ਜਾ ਸਕਦਾ ਹੈ। ਸਾਵਣ ਤਨਾ ਸੁਹਾਗਣੀ ਜਿਨ ਰਾਮ ਨਾਮ ਔਰ ਹਾਰ। ਸਾਵਣ ਦੇ ਮਹੀਨੇ ਦੁਆਰਾ ਉਪਦੇਸ਼ ਪਾਤਸ਼ਾਹ ਜੀ ਬਖਸ਼ਿਸ਼ ਕਰਦੇ, ਕਹਿਣ ਲੱਗੇ ਉਹ ਸੁਹਾਗਣਾਂ ਨੇ ਜਿਨ੍ਹਾਂ ਨੇ ਹਰੀ ਵਾਹਿਗੁਰੂ ਪਰਮੇਸ਼ਰ ਪਰਮਾਤਮਾ ਦੇ ਨਾਮ ਨੂੰ ਆਪਣੇ ਗਲ ਵਿੱਚ ਪਰੋ ਲਿਆ, ਹਾਰ ਬਣਾ ਕੇ ਪਾ ਲਿਆ। ਇਹ ਉਦਾਹਰਣ ਦਿੰਦੇ ਨੇ ਪਾਤਸ਼ਾਹ ਜੀ। ਆਰੰਭ ਵਿੱਚ ਵੀ ਕਹਿੰਦੇ ਨੇ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ, ਅਸੀਂ ਆਪਣੇ ਕਰਮਾਂ ਕਰਕੇ ਦੂਰ ਹਾਂ ਪਰ ਹਰੀ ਵਾਹਿਗੁਰੂ ਪਰਮੇਸ਼ਰ ਪਰਮਾਤਮਾ ਦੀ ਰਹਿਮਤ ਦੁਆਰਾ ਅਰਦਾਸ ਦੁਆਰਾ ਉਸ ਨਾਲ ਮਿਲਿਆ ਜਾ ਸਕਦਾ। ਫਿਰ ਜਿਨ ਜਿਨ ਨਾਮ 'ਤੇ ਆਇਆ ਤਿਨ ਕੇ ਕਾਜ ਸਰੇ, ਹਰ ਗੁਰਪੂਰਾ ਆਰਾਧਿਆ ਦਰ ਗਏ ਸੱਚ ਖਰੇ। ਪਾਤਸ਼ਾਹ ਜੀ ਪਾਵਨ ਉਪਦੇਸ਼ ਸਾਡੀ ਝੋਲੀ ਪਾਉਂਦੇ, ਸਾਡਾ ਭਲਾ ਹੋਏ। ਗੁਰੂ ਪਾਤਸ਼ਾਹ ਜੀ ਰਹਿਮਤ ਕਰ ਨਾਮ ਦੀ ਦਾਸ ਸਤਸੰਗ ਦੀਆਂ ਕਣੀਆਂ ਬਖਸ਼ਿਸ਼ ਕਰਨ। ਇਹ ਆਰੰਭ ਹੋਇਆ ਮਹੀਨਾ ਆਪ ਸਭਨਾਂ ਲਈ ਰਹਿਮਤ ਕਰਨ ਪਾਤਸ਼ਾਹ ਜੀ। ਸ਼ੁਭ ਭਾਵਨਾਵਾਂ ਪੂਰੀਆਂ ਕਰਨ, ਸਿਰ 'ਤੇ ਮੇਰਾ ਪ੍ਰਿਆਤ ਰੱਖਣ, ਨਾਮ ਦੀ ਦਾਤ ਬਖਸ਼ਿਸ਼ ਕਰਨ ਜੀ। ਭੁੱਲ ਚੁੱਕ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਪੜ ਪੁਸਤਕ ਸੰਧਿਆ ਬਾਦਿੰਗ ਸਿਲਪੁਰ ਸਭਗਤ ਸਮਾਦਿੰਗ ਮੁਖ ਝੂਠ ਬੈ ਬੁਖਣ ਸਾਰੰਗ ਤ੍ਰਿਪਾਲ ਤੇ ਹਲ ਵਿਚਾਰੰਗ ਗਲਮਾਲਾ ਤਿਲਕ ਲਲਾਟੰਗ ਦੋ ਧੋਤੀ ਬਸਤਰ ਕਪਾਟੰਗ ਜੇ ਜਾਨਸ ਬ੍ਰਹਮੰ ਕਰਮੰ ਸਭ ਬੁਖਣ ਨਿਚੋ ਕਰਮੰ ਕਹੋ ਨਾਨਕ ਨਿਚੋ ਧਿਆਵੈ ਬਿਨ ਸਤਿਗੁਰ ਵਾਟ ਨ ਪਾਵੈ ਪੌੜੀ ਕੱਪੜ ਸੁਹਾ।

0: ਜੇ ਤਗ ਹੋਵੇ ਜੋਰ ਮਹੱਲਾ ਪਹਿਲਾ।
1: ਅਗਨੇ ਪਤੂ ਪਜੇ ਸਾਲਾਇ ਸਾਸੂਤ ਦਰਗੇ ਅੰਦਰ ਪਾਈ ਤਗਨ ਤੂੜ ਸਬੂਤ ਮਹੱਲਾ ਪਹਿਲਾ।
0: ਤਗਨਾ ਇੰਦਰੀ ਤਗਨਾ ਨਾਰੀ ਪਲਕੇ ਦੁੱਖ ਪਵੇ ਨਿਤ ਦਾੜੀ ਤਗਨਾ ਪੈਰੀ ਤਗਨਾ ਤੀ ਤਗਨਾ ਜੇਵਾ ਤਗਨਾ ਕੀ ਵੇ ਤਗਾਇਆ ਪੇਵਤ ਹੈ ਵਰਤਾ ਗਿਆ ਵਰਾ ਕਤੈ ਲੈ ਪਾੜ ਕਰੇ ਵਿਆਹ ਕਣਕਾ ਦੱਸੇ।

ਬੌੜੀ ਸਾਹਿਬ ਬਹੁਤ ਯਾਰ ਕਿਰਪਾ ਕਰੇ ਤਾਂ ਸਾਹੀ ਘਰ ਕਰਾਏ ਸੀ ਸੋ ਸੇਵਕ ਸੇਵਾ ਕਰੇ ਜਿਸ ਹੁਕਮ ਰਾਏ ਸੀ ਹੁਕਮ ਨੇ ਪ੍ਰਵਾਨ ਤਾਂ ਕਸਮੇ ਕਾ ਮਿਲ ਪਾਏ ਸੀ ਕਸਮੇ ਪਾਵੇ ਸੋ ਕਰੇ ਮੁਰਚਿੰਦਿਆ ਸੋ ਪਲ ਪਾਏ ਸੀ ਤਾਂ ਤਰਕੇ ਪੈਂਦਾ ਜਾਏ ਸੀ।

सर्वेक् नदी घटनायता आप्य देवणय्यम्पे कृतनायता।

0: ਜੇ ਮਹਾਕ ਕਰਮ ਕਰਮ ਪਿਤਰੀ ਦੇ ਅੱਗੇ ਵਸ ਜਾਣੀ ਪਿਤਰੀ ਚੋਰ ਕਰ ਵੱਡੀਏ ਹੱਥ ਦਲਾਲ ਕੇ ਮੁਸਵੀ ਗੁਰੇ ਨਾਨਕ ਕੀ ਸੋ ਮਿਲੇ ਜੇ ਖੱਟੇ ਘਾਟੇ ਦੀ ਮਹੱਲਾ ਪਹਿਲਾ
1: ਜਿਉਂ ਜੋ ਰੂ ਸਰਨਾਮ ਨੀ।

0: ਸਹਿ ਮੇਲੇ ਤਾਂ ਨਦਰੀਆਂ ਆਈਆਂ ਜਦ ਪਹਿਲਾਂ ਤਾਂ ਮਨ ਵਸਾਈਆਂ ਕਰ ਹੁਕਮ ਅਸਤ ਖਾਤਰ ਵਿੱਚ ਮਰਕੜੀਆਂ ਵਰਾਈਆਂ ਸਤ ਉੱਠੇ ਨੁੜਦ ਪਾਈਆਂ ਸਤ ਉੱਠੇ ਨਾ ਉਹ ਨਿਤ ਪਾਈਆਂ
1: ਵਾਹ ਵਾਹ ਕੀ ਬਾਤ ਹੈ।

ਮੰਦਾ ਪਾਈਆ ਪ੍ਰਸਾ ਕਾਲ ਬੁਨੇ ਕੋ ਕਾਲੀਐ ਮੰਦਾ ਮੋਲਾ ਕਿੱਚਾਈ ਦਿਲ ਮੇਂ ਤਨਹਾਲੀਐ ਜੋ ਸਾਹਿਬ ਨਾਲ ਹਰੀ ਤੇ ਵੇਹ ਪਾਸਾ ਢਾਲੀਐ ਕਿਛਲਾ ਜੋ

ਨਿੰਦਕ ਦੁਸ਼ਟ ਹਰਾਮ ਖੋਰ ਠੱਗ ਦੇਸ਼ ਠਗੰਦਾ ਕਾਮ ਕ੍ਰੋਧ ਮਦ ਲੋਭ ਮੋਹ ਅਹੰਕਾਰ ਕਰੰਦਾ ਵਿਸ਼ਵਾਸ ਘਾਤੀ ਆ ਕਿਰਤ ਘਣ ਮੈਂ ਕੋ ਨਾ ਰਖੰਦਾ ਸਿਮਰ ਮੁਰੀਦਾ ਢਾਡੀ ਆ

ਸਮਾਇ ਪ੍ਰਭ ਜੀ ਬਸੈ ਸਾਧਕੀ ਰਸਨਾ ਨਾਨਕ ਜਨ ਕਾ ਦਾਸਨ ਦਸਨਾ ਪ੍ਰਭ ਕੋ ਸਿਮਰੇ ਸੇ ਤਨਵੰਤੇ ਪ੍ਰਭ ਕੋ ਸਿਮਰੈ ਸੇ ਪਤਵੰਤੇ ਪ੍ਰਭ ਕੋ ਸਿਮਰੈ ਸੇ ਜਨ ਪਰਵਾਨ ਪ੍ਰਭ ਕੋ ਸਿਮਰੈ ਸੇ ਪੁਰਖ ਪ੍ਰਧਾਨ ਪ੍ਰਭ ਕੋ ਸਿਮਰੈ ਸੇ ਬੇ ਮੋਹਤਾਜੇ ਪ੍ਰਭ ਕੋ ਸਿਮਰੈ ਸੇ ਸਰਬ ਕੇ ਰਾਜੇ ਪ੍ਰਭ ਕੋ ਸਿਮਰੈ ਸੇ ਸੁਖਵਾਸੀ ਪ੍ਰਭ ਕੋ ਸਿਮਰੈ ਸਦਾ ਵਿਨਾਸੀ ਸਿਮਰਨ ਤੇ ਲਾਗੇ ਜਿਨੇ ਆਪਦੇ ਅੱਲਾ ਨਾਨਕ ਜਨ ਕੀ ਮੰਗੈ ਰਵਾਲਾ ਪ੍ਰਭ ਕੋ ਸਿਮਰੈ ਸੇ ਪਰੇ ਉਪਕਾਰੀ ਪ੍ਰਭ ਕੋ ਸਿਮਰੈ ਤਿਨ ਸਦ ਬਲਿਹਾਰੀ ਪ੍ਰਭ ਕੋ ਸਿਮਰੈ ਸੇ ਮੁਖ ਸੁਹਾਵੇ ਪ੍ਰਭ ਕੋ ਸਿਮਰੈ ਤਿਨ ਸੂਖ ਬਿਹਾਵੇ ਪ੍ਰਭ

ਕਾਰਜ ਪੂਰੇ ਪ੍ਰਭ ਕੈ ਸਿਮਰਨ ਕਬੂ ਨ ਝੂਰੀ ਪ੍ਰਭ ਕੈ ਸਿਮਰਨ ਹਰ ਗੁਣ ਬਾਨੀ ਪ੍ਰਭ ਕੈ ਸਿਮਰਨ ਸਹਿਜ ਸਮਾਨੀ ਪ੍ਰਭ ਕੈ ਸਿਮਰਨ ਨਿਸ਼ਚਲੇ ਆਸਨ ਪ੍ਰਭ ਕੈ ਸਿਮਰਨ ਕਮਲ ਬਿਗਾਸਨ ਪ੍ਰਭ ਕੈ ਸਿਮਰਨ ਅਨਹਦ ਚੁਨ

ਬਹੁ ਸ਼ਾਸਤਰ ਬਹੁ ਸਿਮਰਤੀ ਪੇਖੇ ਸਰਬ ਟੰਡੋਲ ਪੂਜਿਸ਼ ਨਾਹੀ ਹਰ ਹਰੇ ਨਾਨਕ ਨਾਮ ਅਮੋਲ ਅਸ਼ਟਪਦੀ ਜਾਪ ਤਾਪ ਗਿਆਨ ਸਭ ਧਿਆਨ ਖੱਟ ਸ਼ਾਸਤਰ ਸਿਮਰਤ ਵਿਖਿਆਨ ਯੋਗ ਅਭਿਆਸ ਕਰਮ ਧਰਮ ਕਿਰਿਆ ਸਗਲ ਤਿਆਗ ਬਨ ਮੱਧੇ ਫਿਰ

ਵਸਤਾ ਤੁਜੇ ਪਿਆਰੇ ਦੂਤ ਪਰ ਜੋਬਨ ਭੋਜਨ ਸੁਖ ਸੂਦ ਬਿਰਧ ਪਿਆ ਉਪਰ ਸਾਖ ਸੈਨ ਮੁਖ ਪਿਆਓ ਬੈਠ ਕੋ ਦੈਨ ਇਹੋ ਨਿਰਗੁਣ ਗੁਣ ਕਛੂ ਨਾ ਬੂਜੈ ਬਖਸ਼ ਲਿਓ ਤੋ ਨਾਨਕ ਸੀਜੈ ਜੇ ਪ੍ਰਸਾਦ ਧਾਰੂ ਪਰ ਸੁਖ ਬਸੈ ਸੁਤ ਪ੍ਰਾਤ ਮੀਤ ਬੰਤਾ ਸੰਗਤ ਸਹਿਜੇ ਪ੍ਰਸਾਦ ਪੀਵੇ ਸੀਤਲ ਜਲਾ ਸੁਖਦਾਈ ਪਵਨ ਪਾਵਕਾ ਮੁਲਾ ਜੇ ਪ੍ਰਸਾਦ ਭੋਗੇ ਸਭ ਰਸਾ ਸਗਲ ਸਮੱਗਰੀ

ਹਸਤ ਪਾਵ ਕਰ ਨਿਤ ਰਸਨਾ ਤਿਸੇ ਤਿਆਗ ਅਵਰ ਸੰਘ ਰਚਨਾ ਅਸੇ ਦੁਖ ਮੂੜ ਅੰਧ ਵਿਆਪੇ ਨਾਨਕ ਆੜ ਲਿਓ ਪ੍ਰਭ ਆਪੇ ਆਦੰਤ ਜੋ ਰੱਖਣ ਹਾਰ ਤਸਿਉ ਪ੍ਰੀਤ ਨ ਕਰੈ ਗਵਾਰ ਜਾ ਕੀ ਸੇਵਾ ਨਵ ਨਿਧ ਪਾਵੈ ਤਸਿਉ ਮੂੜਾ ਮਨ ਨਹੀਂ ਲਾਵੈ ਜੋ ਠਾਕੁਰ ਸਦ ਸਦਾ ਹਜੂਰੇ ਤਾਕੋ ਵੰਦਾ ਜਾਣਤ ਦੂਰੇ ਜਾ ਕੀ ਟਹਿਲ ਪਾਵੈ ਦਰਗਹਿ ਮਾਨਤ ਸਹਿਬ ਸਾਰੈ ਮੁਦ ਜਾਣ ਸਦਾ ਸਦਾ ਏ ਭੁੱਲਣ ਹਾਰ ਨਾਨਕ ਰੱਖਣ ਹਾਰ ਅਪਾਰ ਰਤਨ ਤਿਆਗ ਕੌਡੀ ਸੰਘ ਰਚੈ ਸਾਚ ਛੋੜ ਝੂਠ ਸੰਗ ਮਚੈ ਜੋ ਛੜਨਾ ਸੋ ਅਸਥਿਰ ਕਰ ਮਾਨੈ ਜੋ ਹੋਵਣ ਸੋ ਦੂਰ ਪਰਾਨੈ ਛੋੜ ਜਾਏ ਤਿਸ ਕਾ ਸ਼ਰਮ ਕਰੈ ਸੰਗ ਸਹਾਈ ਤਿਸ ਪਰ ਹਰੈ ਚੰਦਨ ਲੇਪ ਉਤਾਰੈ ਧੋਏ ਗਰਤਵ ਪ੍ਰੀਤ ਪਸਮ ਸੰਗ ਹੋਏ ਅੰਧਕੂਪ ਮੈਂ ਪਤਤ ਬਿਕਰਾਲ ਨਾਨਕ ਕਾੜ ਦਿਓ ਪ੍ਰਭ ਦਿਆਲ ਕਰਤੂਤ ਪਸ਼ੂ ਕੀ ਮਾਨਸ ਜਾਤ ਲੋਕ ਵਿਚਾਰਾ ਕਰੇ ਦਿਨ ਰਾਤ ਬਾਰ ਪੇਕ ਅੰਤਰ ਮਲ ਮਾਇਆ ਸ਼ਬ ਸੁਣਾਏ ਕਿਛ ਕਰੈ ਛਪਾਇਆ ਬਾਰ ਗਿਆਨ ਧਿਆਨ ਇਸ਼ਨਾਨ ਅੰਤਰ ਵਿਆਪੈ ਲੋਭ ਸਵਾਨ ਅੰਤਰ ਅਗਨ ਬਾਰ ਤਨ ਸੁਹਾ ਗਲ ਪਾਤਰ ਕੈਸੇ ਤਰੇ ਅਥਾਹ ਜਾ ਕੇ ਅੰਤਰ ਬਸੇ ਪ੍ਰਭ ਆਪ ਨਾਨਕ ਤੇਜਨ ਸਹਿਜ ਸਮਾਲ ਸੁਣਨ ਦਾ ਕੈਸੇ ਮਾਰਗ ਪਾਵੈ ਕਰਗੇ ਲਿਓ ਓੜ ਨਿਭਾਵੈ ਕਾਂ

ਸਹਿ ਮਨ ਪਛਤਾਵੈ ਜੋ ਦਿਸੈ ਸੋ ਚਾਲਣ ਹਾਰ ਲਪਟਰਿਓ ਤੈ ਅੰਧ ਅੰਧਾਰ ਬਟਾਵੂ ਸੋ ਜੋ ਲਾਵੈ ਨੇਹ ਤਾਕੋ ਆਥ ਨਾ ਆਵੈ ਕਿਹ ਮਨਰ ਕੇ ਨਾਮ ਕਿਰ ਪ੍ਰੀ ਸੁਖਦਾਈ

ਮਿਥਿਆ ਤਨ ਧਨ ਕੁਟੰਬ ਸੁਭਾਇਆ ਮਿਥਿਆ ਉਮੈ ਮਮਤਾ ਮਾਇਆ ਮਿਥਿਆ ਰਾਜਵਣ ਤਨ ਮਾਲ ਮਿਥਿਆ ਕਾਮ ਕ੍ਰੋਧ ਬਿਕਰਾਲ ਮਿਥਿਆ ਰਥ ਅਸੀ ਅਸਵ ਬਸਤਰਾ ਮਿਥਿਆ ਰੰਗ ਸੰਗ ਮਾਇਆ ਭੇਕ ਹਸਤਾ ਮਿਥਿਆ ਧਰੋ ਮੋਹ ਅਭਿਮਾਨ ਮਿਥਿਆ ਪਸੂ ਪ੍ਰਕਿਰਤ ਗੁਮਾਨ ਅਸਤਰ

ਮਥਿਆ ਰਸਨਾ ਭੋਜਨ ਅਨੁਸਵਾਦ ਮਿਥਿਆ ਚਰਨ ਪਰ ਬੇਕਾਰ ਗੁੱਤਾ ਹੋਵੇ ਮਿਥਿਆ ਮਨ ਪਰ ਲੋਭ ਲੁਭਾਵ ਮਿਥਿਆ ਤਨ ਨਹੀਂ ਪਰ ਉਪਕਾਰਾ ਮਿਥਿਆ ਬਾਸਲੇਤ ਬੇਕਾਰਾ ਬਿਨ ਬੂਜੇ ਮਿਥਿਆ ਸਭ ਭਏ ਸਫਲ ਦੇ ਨਾਨਕ ਹਰ ਹਰ ਨਾਮ ਲਏ ਬਿਰਥੀ ਸਾਖਤ ਕੀ ਯਾਰ ਜਾ ਸਚ ਬਿਨਾ ਕਹਿ ਹੋਵ ਸੁੱਚਾ ਬਿਰਤਾ ਨਾਮ ਬਿਨਾ ਧਨ ਅੰਧ ਮੁੱਖਾ ਵਤਾ ਕਹਿ ਦੁਰਗੰਧ ਬਿਨ ਸਿਮਰਨ ਦਿਨ ਰਹਿਣ ਬਿਰਥਾ ਬੇਹਾਈ ਮੇਘ ਬਿਨਾ ਜਿਉਂ ਖੇਤੀ ਜਾਏ ਗੋਬਿੰਦ ਭਜਨ ਬਿਨ ਬਿਰਥੇ।

ਅਰਹਤ ਅਵਰ ਕਸ਼ਵਰ ਕਮਾਵਤ ਮੰਨੀ ਪ੍ਰੀਤਮ ਖੁੰਗੰਡ ਲਾਵਤ ਜਾਨਣ ਹਰ ਪ੍ਰਭੂ ਪਰਬੀਨ ਬਾਰ ਫੇਕ ਨ ਕਾਹੂ ਪੀਨ ਅਵਰ ਉਪਦੇਸੈ ਆਪਣਾ ਕਰੈ ਆਵਤ ਜਾਵਤ ਜਨਮੈ ਮਰੈ ਜਿਸਕੇ ਅੰਤਰ ਬਸੈ ਨਿਰੰਕ

ਆਪ ਕਰਤਨ ਬੇਰਾ ਕਿਸੈ ਦੂਰ ਜਨਾਵਤ ਕਿਸੈ ਬੁਝਾਵਤ ਨੇਰਾ ਉਹ ਪਾਪ ਸਿਆਨਪ ਸਭ ਤੇ ਰਹਿਤ ਸਭ ਕਿਸ ਜਾਣੈ ਆਤਮ ਕੀ ਰਹਿਤ ਜਿਸ ਪਾਵੈ ਤਿਸ ਲੈ ਲੜ ਲਾਏ ਤਾਂ ਅੰਤ ਨੰਤਰ ਰਹਿ ਸਮਾਏ ਸੋ ਸੇਵ।

ਜੇ ਪ੍ਰਸ਼ਾਦ ਸ਼ਕਤੀ ਅੰਮ੍ਰਿਤ ਖਾਏ ਤਿਸ ਠਾਕੁਰ ਕੋ ਰਖ ਮਨ ਮਾਏ, ਜੇ ਪ੍ਰਸਾਦ ਸੁਗੰਧ ਤਨ ਲਾਵੈ ਤਿਸ ਕੋ ਸਿਮਰਤ ਬਰਮਗਤ ਪਾਵੈ, ਜੇ ਪ੍ਰਸਾਦ ਬਸੈ ਸੁਖ ਮੰਦਰ ਧਿਆਏ ਸਦਾ ਮਨ ਅੰਦਰ, ਜੇ ਪ੍ਰਸਾਦ ਗ੍ਰਹਿ ਸੰਗ ਸੁਖ ਬਸਨਾ ਆਠ ਪੈਰ ਸਿਮਰੋ ਤਿਸ ਰਸਨਾ।

ਜੇ ਪ੍ਰਸਾਦ ਤੇਰੀ ਪਦ ਰਹਿ ਗੁਰਪ੍ਰਸਾਦ ਨਾਨਕ ਜਸ ਕਹਿ ਜੇ ਪ੍ਰਸਾਦ ਸੁਣੇ ਕਰਨਾਦ ਜੇ ਪ੍ਰਸਾਦ ਭੇਖਿਆ ਬਿਸਮਾਦ ਜੇ ਪ੍ਰਸਾਦ ਬੋਲੇ ਅੰਮ੍ਰਿਤ ਰਸਨਾ ਜੇ ਪ੍ਰਸਾਦ ਸੁਖਸਿਆ ਜੇ ਬਸਣਾ ਜੇ ਪ੍ਰਸਾਦ ਅਸ ਕਰ ਚਲਾ ਜੇ ਪ੍ਰਸਾਦ ਸੰਪੂਰਨ ਫਲੈ ਜੇ ਪ੍ਰਸਾਦ ਪਰਮਗਤ ਪਾਵੈ ਜੇ ਪ੍ਰਸਾਦ ਸੁਖਸਿਆ ਸਮਾਵੈ ਸਪ੍ਰਭ ਤਿਆਗ ਖਬਰ ਕਤ ਲਾਗੋ ਗੁਰਪ੍ਰਸਾਦ ਨਾਨਕ ਮਨ ਜਾਗੋ ਜੇ ਪ੍ਰਸਾਦ ਤੂੰ ਪ੍ਰਗਟ ਸੰਸਾਰ ਤਿਸ ਪ੍ਰਭ ਕੋ ਮੂਲ ਨ ਮਨੋ ਵਿਸਾਰ ਜੇ ਪ੍ਰਸਾਦ ਤੇਰਾ ਪ੍ਰਤਾਪ ਰੇ ਮਨ ਮੂਰਤਾ ਕਉ ਜਾਪ ਜੇ ਪ੍ਰਸਾਦ ਤੇਰੇ ਕਾਰਜ ਪੂਰੇ ਸਹਿਜਾਨ ਮਨ ਸਦਾ ਹਜੂਰੇ ਜੇ ਪ੍ਰਸਾਦ ਤੂੰ ਪਾਵੈ ਸਾਚ ਰੇ ਮਨ ਮੇਰੇ ਤੋਂ ਤਾਂ ਸਿਉ ਰਾਚ ਜੇ ਪ੍ਰਸਾਦ ਸਭ ਕੀ ਗਤ ਹੋਏ ਨਾਨਕ ਜਾਪ ਜਪੇ ਜਪ ਸੋਏ ਆਪ ਜਪਾਏ ਜਪੈ ਸੋ ਨਾਉ ਆਪ ਗੁਆਏ ਸੋ ਹਰ ਗੁਣ ਗਾਉ ਪ੍ਰਭ ਕਿਰਪਾ ਤੇ ਹੋਏ ਪ੍ਰਗਾਸ ਪ੍ਰਭੂ ਦਿਆ ਤੇ ਕਮਲ ਵਿਗਾਸ ਪ੍ਰਭ ਸੋ ਪ੍ਰਸੰਨ ਬਸੈ ਮਨ ਸੋਏ ਪ੍ਰਭ ਦਿਆ ਤੇ ਮਤ ਉੱਤਮ ਹੋਏ ਸਰਬ ਨਿਦਾਨ ਪ੍ਰਭ ਤੇਰੀ ਮੈਂ ਆਪੋ ਕਛੂ ਨਕਿਨ ਲੈ ਆ ਜਿਤ ਜਿਤ ਲਾਵੋ ਤਿਤ ਤਿਤ ਲਗੈ ਹਰ ਨਾਥ ਨਾਨਕਿਨ ਕਹਿ ਕਛੂ ਨਾਥ ਸਲੋਕ

ਤਾਂ ਕਬਹੂੰ ਧਾਵੈ ਸਾਧਕ ਸੰਗ ਸਦਾ ਸੁਖ ਪਾਵੈ ਸਾਧ ਸੰਗ ਬਸਤੈ ਗੋਚਰ ਲੈ ਸਾਧੂ ਕਹਿ ਸੰਗ ਅਜਰ ਸਹਿ ਸਾਧਕ ਸੰਗ ਬਸੈ ਥਾਨੂ ਚੇ ਸਾਧੂ ਕਹਿ ਸੰਗ ਮਹਿਲ ਪੁੱਛੇ ਸਾਧਕ ਸੰਗ ਦੜੇ ਸਭ ਧਰਮੋ ਸਾਧਕ ਸੰਗ ਕੇਵਲ ਪਾਰ ਬ੍ਰਹਮੋ ਸਾਧਕ ਸੰਗ ਪਾਏ ਨਾਮ ਨਿਧਾਨ ਨਾਨਕ ਸਾਧੂ ਕਹਿ ਕੁਰਬਾਨ ਸਾਧ ਕੇ ਸੰਗ ਸਭ ਕੁਲ ਉਧਾਰੈ ਸਾਧ ਸੰਗ ਸਾ ਜਨਮੀਤ ਵਟਮ ਨਿਸਤਾਰੈ ਸਾਧੂ ਕਹਿ ਸੰਗ ਸੋਤਨ ਪਾਵੈ ਜਿਸ ਤਨ ਤੇ ਸਭ ਕੋ ਵਰਸਾਵੈ ਸਾਧ ਸੰਗ ਧਰਮ ਰਾਏ ਕਰੇ ਸੇਵਾ ਸਾਧਕ ਸੰਗ ਸੋਭਾ ਸੁਰਦੇਵਾ ਸਾਧੂ ਕਹਿ ਸੰਗ ਪਾਪ ਪਲਾਇਨ ਸਾਧ ਸੰਗ ਅੰਮ੍ਰਿਤ ਗੁਣ ਗਾਇਨ ਸਾਧਕ ਸੰਗ ਸਰਬਥਾਨ ਗਮ ਨਾਨਕ ਸਾਧ ਕਹਿ ਸੰਗ ਸਫਲ ਜਨਮ ਸਾਧਕ ਸੰਗ ਨਹੀਂ ਕਿਸ਼ਕਾਲ ਦਰਸ਼ਨ ਪੇਟ ਦੋਹਤ ਨਿਹਾਲ ਸਾਧਕ ਸੰਗ ਕਲੂਕਤ ਹਰੈ ਸਾਧਕ ਸੰਗ ਨਰਕ ਪਰ ਹਰੈ ਸਾਧਕ ਸੰਗ ਈਹਾਂ ਊਹਾਂ ਸੁਹੇਲਾ ਸਾਧ ਸੰਗ ਬਿਸ਼ਰਤ ਹਰ ਮੇਲਾ।

ਨਾਨਕੇ ਲੱਛਣ ਬ੍ਰਹਮ ਗਿਆਨੀ ਹੋਏ ਅਸ਼ਟਪਦੀ ਬ੍ਰਹਮ ਗਿਆਨੀ ਸਦਾ ਨਿਰਲੇਪ ਜਾਸੇ ਜਲ ਮੈਂ ਕਮਲਾ ਲੇਪ ਬ੍ਰਹਮ ਗਿਆਨੀ ਸਦਾ ਨਿਰਦੋਖ ਜੈਸੇ ਸੂਰ ਸਰਬ ਕੋ ਸੋਖ ਬ੍ਰਹਮ ਗਿਆਨੀ ਕੈ ਦੁਸ਼ਟ ਸਮਾਨ ਜੈਸੇ ਰਾਜ ਰੰਗ ਕੌ ਲਾਗੈ ਤੁਲ ਭਵਾਨ ਬ੍ਰਹਮ ਗਿਆਨੀ ਕੈ ਧੀਰ ਜੇ

ਮਿਥਿਆ ਨਾ ਹੀ ਰਸਨਾ ਪਰ ਸੰਮਨ ਮੈਂ ਪ੍ਰੀ ਨਿਰੰਜਰ ਸਭ ਪ੍ਰਤਿਆ ਰੂਪਣਾ ਵੇਖਿਆ ਨੇਤਰ ਸਾਧਗੀ ਟਹਿਲ ਸੰਸੰਗ ਹੇਤ ਕਰਨਾ ਸੁਣੇ ਕਾਉ ਕੀ ਨਿੰਦਾ ਸਭ ਤੇ ਜਾਣੇ ਆਪਸ ਕੋ ਮੰਦਾ ਗੁਰਪ੍ਰਸਾਦ ਵੇਖਿਆ ਪਰ ਹਰ ਹੈ ਮਨ ਕੀ ਬਾਸ ਨਾ ਮਨ ਤੇ ਟਰ ਇੰਦਰੀ ਜੰਤ ਪਚ ਦੋਖ ਤੇ ਰਹਿਤ ਨਾਨਕੂਟ ਮਦੇ ਕੁਵੈ ਸਾ ਪਰਸ ਬੈਸ ਨੂੰ ਸੋਜੀ ਸੁਪਰ ਸੋ ਪ੍ਰਸੰਨ ਬਿਸਨ ਕੀ ਮਾਇਆ ਤੋਂ ਹੇ ਭਿੰਨ ਕਰਮ ਕਰ ਤੋ ਵੈ ਨੇ ਕਰਮ ਤਿਸ ਬੈਸ ਨੂੰ ਕੰਦ ਨਿਰਮਲ ਧਰਮ ਕਾਊ ਫਲ ਕੀ ਇੱਛਾ ਨਹੀਂ ਬਾਦਸ਼ਾਹ ਕੇਵਲ ਭਗਤ ਕੀਰਤਨ ਸੰਗ ਰਾਚੈ ਮਨ ਤਨੰਤਰ ਸਿਮਰਨ ਗੋਪਾਲ ਸਭ ਉਪਰ ਹੋਵਤ ਕਿਰਪਾਲ ਆਪ ਜਿਹੜੇ ਅਵਰੈ ਨਾਮ ਜਪਾਵੈ ਨਾਨਕੂ ਬੈਸ ਨੂੰ ਪਰਮ ਗਤ ਪਾਵੈ ਭਗਵਤੀ ਭਗਵੰਤ ਭਗਤ ਕਰ ਅੰਗ ਸਗਲ ਤੇ ਆਗੇ ਦੁਸ਼ਟ ਕਾ ਸੰਗ ਮਨ ਤੇ ਬਿਨਸੈ ਸਗਲਾ ਭਰਮ ਕਰ ਪੂਜਿਆ ਸਗਲ ਪਾਰ

ਰਾਮ ਨਾਮ ਸਾਰਾ ਸੁਖੀ ਉਸਮਣ ਗੇਰਦੇ ਜਪਦੀ ਵੇ ਹਰ ਕੀ ਕਥਾ ਦੇ ਵਸਾਵੇ ਸੁਪਨ ਦੇ ਫਿਰ ਜੋ ਨਾ ਆਵੇ ਵੇਦ ਪੁਰਾਣ ਸਿਮਰਤ ਬੂਜੇ ਮੂਲ ਸੁਖ ਮਜਾਨੇ ਸੂਲ ਚੌਵਰਣਾ ਕੋ ਦੇਵ ਦੇਸ ਨਾਨਕ ਸੁਪਨਤ ਕੁਸਦਾ ਦੇਸ ਬੀਜ ਮੰਤਰ ਸਰਬ ਕੋ ਗਿਆਨ ਚੌਵਰਣਾ ਮਜਪੇ ਕੋ ਨਾਮ ਜੋ ਤੁ ਜਪੈ ਤਿਸੀ ਗਤ ਹੋਏ ਸਾਸੁ ਪਾਵੇ ਜਨ ਕੋਏ ਕਰ ਕਿਰਪਾਂਤਰ ਉਤਾਰੇ ਬਸ ਪ੍ਰੇਮ ਮੁਖ ਪਾਤਰ ਕੋ ਉਤਾਰੇ ਸਰਬ ਰੂਪ ਕਾਉ ਖੁਦ ਨਾਮ ਕਲਿਆਣ ਤੁਮ ਮੰਗਲ ਗੁਣ ਗਾਮ ਕਾਹੂੰ ਜੁਗਤ ਕਿਤੇ ਨਾ ਪਾਈ ਧਰਮ ਨਾਨਕ ਤਿਸ ਮਿਲੇ ਜਿਸ ਲਿਖਿਆ ਧੁਰ ਕਰਮ ਜਿਸ ਕੇ ਮਨ ਪਾਰ ਬ੍ਰਹਮ ਕਾ ਨਿਵਾਸ ਤਿਸ ਕਾ ਨਾਮ ਸਤਿ ਰਾਮਦਾਸ ਆਤਮ ਰਾਮ ਤਿਸ ਨ ਤ੍ਰੀ ਆਇਓ ਦਾਸ ਸੁੰਦਰ ਭਾਇ ਤਿਨ ਪਾਇਓ ਸਦਾ ਨਿਕਲ ਹਰਦਾਸ ਸੋ ਦਾਸ ਦੁਰਗੇ ਪ੍ਰਵਾਨ ਆਪਣੇ ਦਾਸ ਕਾ ਕਿਰਪਾ ਕਰੇ ਤਿਸ ਦਾਸ ਕੋ ਸਭ ਸੋ ਜੀ ਪਰੇ ਸਗਲ ਸੰਗਿਆ ਤੁਮ ਉਦਾਸ ਐਸੀ ਜੁਗਤ ਨਾਨਕ ਰਾਮਦਾਸ ਪ੍ਰਭ ਕੀ ਆਗਿਆ ਤੁਮ ਤਾਵੈ ਜੀਵਨ ਸੋ ਕਹਾਵੈ ਤੈਸਾ ਹਰ ਤੈਸਾ ਸੋਗ ਸਦਾਨੰਤ ਨਾਹੀ ਵਿਯੋਗ ਤੈਸਾ ਸੁਰਨ ਤੈਸੀ ਸੁਮਾਟੀ ਤੈਸ ਅੰਮ੍ਰਿਤ ਤੈਸੀ ਵਿਖਾਟੀ ਤੈਸ ਮੰਤ ਸਾ ਮਾਨ ਤੈਸਾ ਰੰਗ ਤੈਸਾ ਰਾਜਾਨ ਜੋਵਰਤਾਇ ਸਾਈ ਜੁਗਤ ਨਾਨਕ ਪੁਰਖਈ ਜੀਵਨ ਮੁਕਤ ਪਾਰ ਬ੍ਰਹਮ ਕੇ ਸਗਲੇ ਠਾਉ ਜਿਸ ਜਿਤ ਕਰ ਰੱਖੇ ਤੈਸਾ ਤਿੰਨਾਉ ਆਪੇ ਕਰਨ ਕਰਾਵਣ ਜੋਗ ਪ੍ਰਭ ਭਾਵੇ ਸੋਈ ਹੁਣ ਹੋ ਗਏ ਪਸਰੇ ਆਪ ਹੋਏ ਅਨੰਤਰੰਗ ਲਖਣ ਜੈ ਪਾਰ ਬ੍ਰਹਮ ਕੇ ਰੰਗ ਜੈਸੀ ਮਾਧਿ ਤੈਸਾ ਪ੍ਰਗਾਸ ਕਪਾਰ ਬ੍ਰਹਮ ਕਰਤਾ ਵਿਨਾਸ ਸਦਾ ਸਦਾ ਸਦਾ ਦਿਆਲ ਸਿਮਰ ਸਿਮਰ ਨਾਨਕ ਭਏ ਨਿਹਾਲ ਸਲੋਕ ਉਸਤਤ ਕਰੇ

ਕੋਟ ਬੈ ਤੀਰਥ ਵਾਸੀ, ਕਈ ਕੋਟ ਬਨ ਪਰਮੈ ਉਦਾਸੀ, ਕਈ ਕੋਟ ਵੇਦ ਕੇ ਸੋਤੇ, ਕਈ ਕੋਟ ਤਬੀਸਰ ਹੋਤੇ, ਕਈ ਕੋਟ ਆਤਮ ਤੇ ਅੰਤਾਰੇ, ਕਈ ਕੋਟ ਕਉ ਕਉ ਵਿਚਾਰ, ਕਈ ਕੋਟ ਨਵ ਤਮ ਨਵ ਧਿਆਵੈ, ਨਾਨਕ ਕਰਤੇ ਕੰਤਨ ਪਾਵੈ, ਕਈ ਕੋਟ ਭੈ ਮਾਨੀ, ਕਈ ਕੋਟ ਅੰਧ ਗਿਆਨੀ, ਕਈ ਕੋਟ ਕਿਰਪਨ ਕਠੋਰੇ, ਕਈ ਕੋਟ ਅਭਗਾਤਮ ਨਿਖੋਰੇ, ਕਈ ਕੋਟ ਬਰ ਦਰਵ ਕੁਹਿਰੈ, ਕਈ ਕੋਟ ਦਰਵ ਕਰ ਦੁਖਣਾ ਕਰੈ, ਕਈ ਗੁੜ ਮਾਇਆ ਸੁਰਮਾਏ, ਕਈ ਗੁੜ ਪ੍ਰਦੇਸ਼ ਫਰਮਾਏ, ਜਿਤ ਜਿਤ ਨਾਮ ਹੋਤੇ ਤਿਤ ਲਗਣਾ, ਨਾਨਕ ਕਰਤੇ ਕੀ ਜਾਣੇ ਕਰਤਾ ਰਚਨਾ, ਕਈ ਕੋਟ ਰਾਜ ਰਹਿ, ਕਈ ਕੋਟ ਸਿਰਜਤੀ ਜੋਗੀ, ਕਈ ਕੋਟ ਰਾਜ ਰਸ ਭੋਗੀ, ਕਈ ਕੋਟ ਪੰਖੀ ਸਰੋ ਪਾਏ, ਕਈ ਕੋਟ ਪਾਥਰ ਬਿਰਖ ਨ ਬਜਾਏ, ਕਈ ਕੋਟ ਪੌਣ ਪਾਣੀ ਬੈ ਸੰਤਰੇ, ਕਈ ਕੋਟ ਦੇ ਸੁਮੰਡਲੇ, ਕਈ ਕੋਟ ਸਸਿਰ ਸੁਰਨ ਖੇਤਰੇ, ਕਈ ਕੋਟ ਦੇਵਦਾਨੀ ਦਰ ਸਿਰ ਛਾਤਰੇ, ਸਗਲ ਸੁੰਗਰੇ ਆਪਣੇ ਸੁਤਾਰੈ, ਨਾਨਕ ਜਿਸ ਜਿਸ ਪਾਵੈ ਤਿਸ ਤੇ ਨਿਸਤਾਰੈ, ਕਈ ਕੁੜ ਰਾਜ ਸਾਮ ਸਾਥ ਕਹਿ, ਕਈ ਕੁੜ ਵੇਦ ਪ੍ਰਾਣ ਸਿਮਰਤ ਹਰ ਸਾਸਤ, ਕਈ ਕੁੜ ਕੀਰਤਨ ਸਮੁੰਦੇ, ਕਈ ਕੁੜ ਨਾਨ ਪ੍ਰਕਾਰ ਜੰਤੈ, ਕਈ ਕੁੜ ਕੇ ਚਰ ਜੀਵੈ, ਕਈ ਕੁੜ ਗਿਰੀ ਮੇਰ ਸੁਰਨ ਥੀਵੈ, ਕਈ ਕੁੜ ਜਕ ਨਿਰਪਿਸਾਚ, ਕਈ ਕੁੜ ਭੂਤ ਪ੍ਰੈ ਸੁਕਰ ਮਿਰਗਾ, ਸਭ ਤੇ ਨਿਰੇ ਸਭੂ ਤੇ ਦੂਰ, ਨਾਨਕ ਆਪ ਅਲਪ ਤ੍ਰੈ ਭਰਪੂਰ, ਕਈ ਕੋਟ ਪਾਤਾਲ ਗਵਾਸੀ, ਕਈ ਕੋਟ ਨਰਕ ਸੁਨਵਾਸੀ, ਕਈ ਕੋਟ ਜਨਮ ਜੀਵੇ ਮਰੇ, ਕਈ ਕੋਟ ਬਹੁ ਜੋ ਨਹੀਂ ਫਿਰੈ, ਕਈ ਕੋਟ ਬੈਠਦੀ ਗਾਏ, ਕਈ ਕੋਟ ਘਾਲਾ ਤਕ ਪਾਏ, ਕਈ ਕੋਟ ਕੇਤਨ ਮੰਤ, ਕਈ ਕੋਟ ਮਾਇਆ ਮੈਂ ਚਿੰਤ, ਜੈ ਜੈ ਭਾਣਾ ਤੈ ਤੈ ਰਾਖੇ, ਨਾਨਕ ਸਭ ਕੀ ਪ੍ਰਭ ਕੇ ਹਾਥੇ, ਕਈ ਕੋਟ ਪੈ ਬੈ ਰਾਗੀ, ਰਾਮ ਨਾਮ ਸੰਗਤ ਨਿਵਲਾਗੀ, ਕਈ ਕੋਟ ਪ੍ਰਭ ਕੋ ਖੋਜੰਤੇ, ਆਤਮ ਪਾਰ ਮਲਹੰਤ, ਕਈ ਕੋਟ ਦਰਸ਼ਨ ਪ੍ਰਭ ਪਿਆਸ, ਤਿਨ ਕੁਮਲੇ ਪ੍ਰਭ ਵਿਨਾਸ, ਕਈ ਗੁੜ ਮੰਗੈ ਸਤਸੰਗ, ਪਾਰ ਪੁਨ ਤਿਨ ਲਾਗਾ ਰੰਗ, ਜਿਨ ਕੋ ਹੋਇਆ ਆਪ ਸੋ ਪ੍ਰਸੰਨ, ਨਾਨਕ ਤੇਜ ਹੰਸ ਦਾ ਧੰਨ ਧੰਨ, ਕਈ ਗੁੜ ਖੰਡ ਹੀ ਰਖੰਡ, ਕਈ ਗੁੜ ਆਕਾਸ਼ ਪ੍ਰਮੰਡ, ਕਈ ਗੁੜ ਅਵਤਾਰੇ, ਕਈ ਜੁਗਤ ਮੈਨੂੰ ਵਿਸਥਾਰ, ਕਈ ਬਰਫ ਸਰਵ ਬਸਾਰ, ਸਦਾ ਸਦਾ ਇੱਕ ਇੱਕ ਓਂਕਾਰ, ਕਈ ਗੁੜ ਕਿੰਨੇ ਬਪਾਤ ਪ੍ਰਾਪਤ, ਬ੍ਰਹਮ ਸਮਾਜ ਸਮਾਧ, ਤਾਕਾ ਅੰਤਰ ਜਾਣੇ ਕੋਏ, ਆਪੇ ਆਪ ਨਾਨਕ ਪ੍ਰਭ ਸੋਏ, ਕਈ ਗੁੜ ਪਾਰ ਬ੍ਰਹਮ ਕੇ ਦਾਸ, ਤਿਨ ਹੋਤ ਆਤਮ ਪ੍ਰਗਾਸ, ਕਈ ਕੁੜ ਦਤ ਗਿਵੇ ਤੇ ਸਦਾ ਨਿਹਾਰ ਏਕੋ ਨੇਤਰ, ਕਈ ਕੁੜ ਨਾਮ ਰਸ ਪੀ ਮਰ ਭੈ ਸਤ ਸਦੀ ਜੀਵੈ, ਕਈ ਕੁੜ ਨਾਮ ਗੁਣ ਗਾਵੇ, ਆਤਮ ਰਸ ਸੁਖ ਸਹਿ ਸਮਾਵੇ, ਆਪਣੇ ਜਨ ਕੋ ਸਾਸ ਸਾਸ।

ਤਰੇ ਗਿਆਨ ਪ੍ਰਕਾਸ਼ ਸੁਸਾਨ ਕਰਨੀ ਜਨਾਸ ਮਨ ਤਨ ਨਾਮ ਤੇ ਕਿਰੰਗ ਸਦਾ ਵਸੇ ਪਾਲ ਮੁਕੇ ਸੰਗ ਜੋ ਜਲ ਮੈਂ ਜਲਿਆ ਕਟਾਨਾ ਤੁੰ ਜੋਤੀ ਸੰਗ ਜੋ ਸਮਾਨ ਮਿਟਕੇ ਗਉਣ ਪਾਇ ਵਿਸਰਾ ਨਾਨਕ ਪ੍ਰਭ ਕੈ ਸਦ ਗੁਰਬਾਨ ਸਲੋਕ ਸੁਖੀ ਵਸੇ ਮਸਕੀਨੀਆ ਆਪ ਨਿਵਾਰ ਤਲੇ ਬੜੇ ਬੜੇ ਹੰਕਾਰੀਆਂ ਨਾਨਕ ਗਰਭ ਗਲੇ ਸਵਦ ਜਿਸਕੇ ਅੰਦਰ ਰਾਜ ਮਾਨ ਸੋ ਨਰਕ ਪਾਤੀ ਹੋ ਸੋ ਅੰਜੋ ਜਾਣੇ ਮੈਂ ਜੋ ਬਣਵਾ ਸੋ ਤੁਸਾ ਕਾ ਜਨਤੇ ਆਪ ਸੋ ਕਰਮੰਤ ਕਾ ਵੇਦਨ ਮਰੇ ਭੋਜਨ ਫਰਮਾ ਧਨ ਭੂਮਿਕਾ ਜੋ ਕਰੇ ਕੁਮਾਨ ਸੋ ਮੂਰਖਨ ਦਾ ਗਿਆਨ ਕਰ ਕਿਰਪਾ ਜਿਸਕੇ ਹਿਰਦੇ ਗਰੀਬੀ ਵਿਸਾਵੇ ਨਾਨਕੀ ਅਮੁਕਤਾ ਕੇ ਸੁਖ ਪਾਵੇ ਧਨ ਮੰਦਾ ਹੋਏ ਕਰ ਕਿਰਪਾਵੈ ਤੈਨੂੰ ਸਮਾਂ ਕਰ ਸੰਗ ਨਾ ਜਾਵੇ ਬੋਲੋ ਸਕਰਮਾਨ ਕਰੇ ਆਸਮਾਨ ਪਿੱਤਰ ਤੱਕ ਹੋਏ ਵਿਨਾਸ ਸਭ ਤੇ ਆਪ ਜਾਣੇ ਬਲਵੰਤ ਕਿਨ ਮੈਂ ਹੋਏ ਜਾਏ ਬਸਮੰਤ ਕਿਸੇ ਨੇ ਵਧੇ ਆਪ ਓਂਕਾਰੀ ਧਰਮ ਰਾਜ ਕਰੇ ਕੁਵਾਰੇ ਗੁਰਪ੍ਰਸਾਦ ਜਾ ਕੇ ਮਿਟੇ ਮਾਣ ਸੋ ਜਾਨਾ ਉਡਰ ਗਈ ਪ੍ਰਵਾਨ ਕੋੜ ਕਰਮ ਕਰੇ ਉਤਾਰੇ ਸਰਮ ਪਾਵੇ ਸਰਵੇ ਬਿਰਧਾਰ ਅਣਕ ਵਸੇ ਕਰੇ ਓਂਕਾਰ ਨਰਕ ਸੁਰ ਖੁਰ ਫਿਰੇ ਉਤਾਰ ਜਤਨ ਕਰੇ ਆਤਮੀ ਦਰਵੇ ਹਰ ਦਰ ਕੋਈ ਕੈਸੇ ਗਵੇ ਆਪ ਸੋ ਜੋ ਭਲਾ ਕਹਾਵੇ ਤੁਸੀਂ ਭਲਾਈ ਨੂੰ ਕਨਿਆਵੇ ਸਰਵ ਕਰੇ ਜਾ ਕਮਣ ਹੋਏ ਕਹੋ ਨਾਨਕ ਤਾਂ ਕੀ ਨਿਰਮਲ ਸੋਏ ਜਬ ਲੋਕ ਜਾਣੇ ਮੁਝ ਤੇ ਕਾਸ਼ ਹੋਏ ਤਬ ਕੋ ਸੁਣਾ ਕੋਈ ਜਬ ਜਾਣੇ ਮੈਂ ਕੁਛ ਕਰਤਾ ਤਬ ਲਾ ਗਰਭ ਜਾਣ ਮੈਂ ਫਿਰਤਾ ਜਬ ਧਾਰੇ ਕੋ ਬੈਰੇ ਮੇ ਤਬ ਹੁਣੇ ਚੱਲਣਾ ਏ ਜੀ ਜਬ ਲੰਗ ਮੋਹਨ ਸੰਭਾਏ ਤਬ ਲੋਕ ਧਰਮ ਰਾਜ ਦੇ ਸਜਾਏ ਪ੍ਰਭ ਕਿਰਪਾ ਦੇ ਬੰਧਨ ਟੁੱਟੇ ਗੁਰ ਪ੍ਰਸਾਦ ਨਾਨਕੋ ਝੂਟੇ ਸਾਸ ਕਟੇ ਲਾਕੜ ਉਦਾਵੇ ਤ੍ਰਿਪਤ ਨਾਵੇ ਮਾਜਾ ਪਾਸੇ ਪਾਵੇ ਅਣਕ ਭੋਗ ਵਿਖਿਆ ਕੀ ਕਰੇ ਨਾ ਤ੍ਰਿਪਤਾਵੇ ਖਬ ਕਮਰੇ ਬਿਨਾ ਸੰਤੋਖ ਨਹੀਂ ਕੋ ਰਾਜੇ ਸੁਪਨ ਲੋੜ ਤੇ

ਸਭਿਆ ਪਿਆ ਭਾ ਪ੍ਰਭ ਸੋ ਜੋ ਕੁਛ ਕਿਨੂੰ ਸਪਨੇ ਰੰਗ ਸਭ ਤੇ ਦੂਰ ਸਭ ਕੇ ਸੰਗ ਬੁੱਝਾ ਦੇਖੇ ਕਰ ਵੇ ਕਾ ਪੈ ਕਾ ਪੈ ਨੇਕ ਮਰਨ ਬਿਨਸੇ ਆਪਣ ਜਾਏ ਨਾਨਕ ਸਦੀ ਰਹਿ ਸਮਾਏ ਆਪੂ ਦੇ ਸਮਝੇ ਆਪ ਆਪੇ ਰਚੇ ਸਭ ਕੇ ਸਾਥ ਆਪ ਕਿਨੂੰ ਆਪਣ ਵਿਸਤਾਰ ਸਭ ਕੈ ਸੁਖ ਕਰਨੇ ਹਾਰ ਉਸ ਦੇ ਭਿੰਨ ਕਹੋ ਕੁਛ ਹੋਏ ਤਾਂ ਅੰਤਰ ਅੰਤਰ ਇੱਕ ਹੈ ਸੋਏ ਆਪਣੇ ਚਲਦਾ ਕਰਨੇ ਹਾਰ ਕਹੋ ਤੋ ਕਰੇ ਰੰਗੇ ਫਾਰ ਮਨ ਮੈਂ ਆਪਣਾ ਆਪਣੀ ਮਾਇ ਨਾਲ ਨੀ ਕੀਮਤ ਕਹਿ ਨਾ ਜਾਏ ਸਤ ਸਤ ਸਤਿਗੁਰੂ ਸਵਾਮੀ ਗੁਰੂ ਪ੍ਰਸਾਦ ਕਿਨੇ ਵਖਿਆ ਸੱਚ ਸੱਚ ਸਤ ਸਭ ਕਿੰਨਾ ਕੋਟ ਮਦੇ ਕਿੰਨੇ ਵਿਰਲੇ ਚਿੰਨਾ ਭਲਾ ਭਲਾ ਭਲਾ ਤਾ ਰੂਪ ਆ ਸੁੰਦਰ ਆ ਪਾਰਨੋ ਨਿਰਮਲ ਨਿਰਮਲ ਨਿਰਮਲ ਤੇਰੀ ਬਾਣੀ ਘੜ ਘੜ ਸੁਣੀ ਸਰਣ ਮੁਖਿਆਣੀ ਪੁੱਤਰ ਪੁੱਤਰ ਪੁੱਤਰ ਪੁਣੀ ਨਾਮ ਜਪੇ ਨਾਨਕ ਮਨ ਪੀ ਸਲੋਕ।

ਆਪ ਵਿਘਨ ਲਾਗੇ ਕੋਈ ਜਾਂ ਕਿਤੇ ਵਿਸਾਰ ਸੋਏ। ਕਲ ਤਾਤੀ ਠਾਂਡਾ ਹਰਨਾਉ, ਸਿਮਰ ਸਿਮਰ ਸਦਾ ਸੁਖਪਾਉ, ਭਾਵਨ ਸੇ ਪੂਰਨ ਆਸ, ਭਗਤ ਪਾਇ ਆਤਮ ਵਰ ਵੈਸ, ਜਿਤ ਕਰ ਜਾਇ ਵਸੇ ਅਵਨਾਸੀ, ਕਉ ਨਾਨਕ ਘਾਟੀ ਜਮ ਫਾਸੀ, ਤਤ ਵਿਚਾਰ ਕਹਿ ਜਨ ਸਾਚਾ, ਜਨਮ ਮਰੇ ਸੋ ਕਾਚ ਸੋ ਕਾਚ। ਆਵਾ ਗੁਣ ਮਿਟੇ ਪ੍ਰਭ ਸੇ ਵਿਆਪ, ਤਿਆਗ ਸ਼ਰਨ ਗੁਰ ਦੇ, ਮਰਤਨ ਜਨਮ ਕਾ ਹੋਏ ਉਦਾਰ, ਹਰ ਹਰ ਸਿਮਰ ਪ੍ਰਾਣ ਅਧਾਰ, ਅਣਗੁਪਾਲਣ ਛੁਟਨ ਹਾਰੇ, ਸਿਮਰ ਸਾਸ ਵਿਚਾਰੇ, ਹਰ ਕੀ ਬਦ ਗੁਰੂ ਮਨ ਲਾਏ, ਮਨ ਬੰਸ ਨਾਨਕ ਕੁਲ ਪਾਏ, ਸੰਗ ਨ ਚਾਲਸ ਤੇਰੇ ਧਨਾ ਤੂੰ ਕਿਆ ਲਪਟਾਵੇ, ਮੂਰਖ ਮਨ ਸੁਸਤ ਮਿਤ ਕੁੰਬਰ ਬੰਤਾਏ, ਤੇ ਕਉ ਤੂੰ ਗੁਣ ਸੁਨਾਥਾ, ਰਾਜ ਰੰਗ ਮੈਂ ਵਿਸਾਰਿਨ, ਤੇ ਕਉ ਕੌਣ ਛੁਟਕਾਰਾ, ਸਿਆ ਸਿਰ ਹੱਥ ਸਵਾਰੇ, ਝੂਠਾ ਡੰਮ ਝੂਠ ਪਾ ਸਾਰੇ, ਜਿਣ ਦੇ ਤਿਸ ਬੁਝਨ ਵਿਗਾਨਾ, ਨਾਮ ਵਿਸਾਰ ਨਾਨਕ ਵਿਸਤਾਨਾ, ਗੁਰ ਕੀ ਮਤੁ ਲੈ ਆਣੇ, ਭਗਤ ਬਣਾ ਬੋਡੂ ਬੇਸਿਆਣੇ, ਹਰ ਕੀ ਭਗ ਗੁਰੂ ਮਨ ਮੀਤ, ਨਿਰਮਲ ਹੋਏ ਤੁਮਾਰੋ ਚੀ, ਚਰਨ ਕਮਲ ਰਾਖੋ ਮਨ ਮਾਏ, ਜਨਮ ਜਨਮ ਕੇ ਕਲਿਉ ਹਜਾਏ,

ਵਚਨ ਵਿਸ਼ੇ ਸੁਖਨਾਲ ਸਾਸ ਗੁਰਾ ਸਰਨਾਮ ਸੰਭਾਲ ਛੱਡ ਸਿਆਣ ਸਗਲੀ ਮਨਾ ਸਾਧ ਸੰਗ ਭਾਵੇਂ ਸੱਜ ਜਾਣ ਹਰ ਪੁੰਜੀ ਸਿੰਘ ਗੁਰੂ ਵਿਹਾਰੀਆਂ ਸੁਖ ਦਰਗਹਿ ਜੈਕਾਰ ਸਰਨ ਨਿਰੰਤਰ ਏਕੋ ਤੈ ਕਹੋ ਨਾਨਕ ਜਾਂ ਕੇ ਮਸਤਗਲੇ ਏਕੋ ਜਾਪ ਏਕੋ ਸਾ ਲਾਇਕ ਸਿਮਰੇ ਘੁੰਮਣ ਆਏ ਕਿਸ ਕੇ ਗੁਣ ਗਾਵ ਅਨੰਤ ਮੰਤਨ ਜਾਪ ਏਕ ਭਗਵੰਤ ਏਕੋ ਏਕ ਕਰਿਆ ਪੂਰਨ ਪੂਰ ਪ੍ਰਭ ਵਿਸਤਾਰਿਕ ਤੇ ਪਏ ਕਰਾਤ।

ਆਪਣ ਕੀ ਲਿਆ ਵਰਤੀਜਾ ਨਾਨਕ ਕਰਨ ਹਰਣਾ ਦੂਜਾ ਜਾਹੁਤ ਪ੍ਰਭ ਕੇ ਵਲਤਣੀ ਤਾਂ ਬੰਦ ਮੁਕਤ ਕੋ ਕਿਸ ਕੋ ਗਣੇ ਜਾਵੇ ਕਰ ਘੁੰਮ ਪਾਰ ਤਬ ਨਰਕ ਸੁਰ ਕੋ ਕਣ ਉਤਾਰ ਜਬ ਨਿਰਗੁਣ ਪ੍ਰਭ ਸਹਿ ਸੁਭਾਏ ਤਬ ਸਿਵ ਸਖਤ ਕਹੋ ਕਿ ਤਠਾਏ ਜਬ ਆਪ ਆਪ ਆਪਣੀ ਜੋਤ ਰੇ ਤਾਂ ਕੁਮ ਨਿਰ ਕੁਮ ਕਤਲ ਰੇ ਆਪਣ ਚਲਤਾ ਕਰਨ ਯਾਰ ਨਾਨਕ ਠਾਕਰ ਘੁੰਮ ਪਾਰ ਅਵਿਨਾਸੀ ਸੁਖ ਆਪਣੇ ਆਸਨ ਤੈ ਜਨਮ ਮਨ ਕਹੋ ਕਾ ਅਵਿਨਾਸਨ ਜਬ ਪੂਰਨ ਕਰਤਾ ਪ੍ਰਭ ਸੋਏ ਤਬ ਜਮਕੀ ਤਰਾਸ ਕਹੋ ਕਿਸ ਹੋਏ ਜਮ ਅਵਗਤ ਗੋਚਰ ਪ੍ਰਵੇਕਾ ਤਬ ਚਿੱਤਰ ਗੁਪਤ ਕਿਸ ਪੁੱਛਦ ਰੇਖਾ ਜਬ ਨਾਤ ਨਿਰੰਜਨ ਗੋਚਰ ਕਰਦੇ ਤਬ ਕੌਣ ਛੁਟੇ ਗੁਣ ਬੰਧਨ ਵਾਦੇ ਆਪਣ ਆਪ ਆਪ ਹੀ ਸਰਜਾ ਨਾਨਕ ਆਪਣ ਰੂਪ ਆਪ ਹੀ ਵਰਜਾ ਜੈ ਨਿਰਮਲ ਪੁਰਖ ਪੁਰਖ ਭਤ ਹੋਤਾ ਤੈ ਬਿਨ ਮੈਲ ਕਹੋ ਕਹਿ ਤੋਤਾ ਜੈ ਨਿਰੰਜਨ ਨਿਰੰਕਾਰ ਨਿਰਵਾਨ ਤੈ ਕੌਣ ਕੁਮਾਨ ਕੌਣ ਅਭਿਮਾਨ ਜੈ ਸਰੂਪ ਕੇਵਲ ਜਗਦੀਸ਼ ਤੈ ਛਲ ਛਿਲਕਤ ਕਹੋ ਕੀਸ ਜੈ ਜੋ ਸਰੂਪੀ ਜੋ ਸੰਗ ਸਮਾਵੈ ਤੈ ਕਿਸੇ ਭੂ ਕੰਮ ਤ੍ਰਿਪਤਾਵੈ ਕਰਨ ਕਰਾਵਣ ਕਰਨ ਹਾਰ ਨਾਨਕ ਕਰਤੇ ਸਮਾਰ ਜਵ ਆਪਣੀ ਸੋਭਾ ਆਪਣੇ ਸੰਗ ਬਣਾਏ ਤਾਵ ਕਵਣ ਬਾਏ ਬਾ ਮਿੱਤਰ ਸੁਭਾਏ ਜਾ ਸਰਵ ਕਲਾ ਪੇ ਪ੍ਰਭੀਨ ਤੈ ਵੇਖਤੇ ਕਾਂ ਕੋ ਚੀਨ ਜਵ ਆਪਣੇ ਆਪੇ ਆਪ ਵਧਾਰੈ ਤੋ ਸਗਨ ਅਪਸਗਨ ਕਾਂ ਵਿਚਾਰੇ ਜੈ ਆਪਣ ਜੈ ਆਪਣੇ ਅਵਨੇਰਾ ਤੈ ਕੌਣ ਠਾਕੁਰ ਰੁਕਣਗੇ ਚਿਹਰਾ ਬਿਸਮ ਬਿਸਮਰੈ ਬਿਸਮਾਦ ਨਾਨਕ ਆਪਣੀ ਗਰਜਾ ਨਵਾਬ ਜੈ ਚਲਾ ਛੇਦ ਭੇ ਸਮਾ ਕਿਸੇ ਵਿਆਪ ਤੁਮਾਇਆ ਆਪਸ ਕੋ ਆਪੇ ਦੈਸ ਤੈ ਗੁਣ ਕਾ ਨਾਹੀਂ ਪ੍ਰਵੇਸ ਜੈ ਕਹਿ ਕੇ ਭਗਵੰਤਾ ਤੈ ਕੌਣ ਅਚਿੰਤ ਕਿਸ ਲਾਗੇ ਚਿੰਤਾ ਜੈ ਆਪਣੇ ਆਪ ਆਪ ਤਿਆਰਾ ਤੈ ਕੌਣ ਕਥੇ ਕੌਣ ਸੁਣ ਯਾਰ ਬਹੁਬੇਂ ਦੁਤੇ ਉੱਚਾ ਨਾਨਕ ਆਪਸ ਕੋ ਆਪੇ ਬਹੁ ਚਾ ਜਰ ਆਪ ਰਚੋ ਪ੍ਰਪੰਚਾਕਾਰ ਤੈ ਗੁਣ ਮੈਂ ਕਿਨੋ ਵਿਸਤਾਰ

ਸੁਖ ਮਾਣ ਪਮਾਣ ਪ੍ਰਕਾਰ ਕੇ ਵਖਿਆਨ ਆਪਣ ਖੇਲ ਆਪ ਕਰ ਦੇਖੈ ਖੇਲ ਸੰਕੋਚੈ ਤਉ ਨਾਨਕੇ ਕਹਿ ਜੈ ਭਗਤ ਭਗਤ ਆਪ ਜੈ ਪਸਰੇ ਪਾਸਾਰ ਸੰਤ ਪ੍ਰਤਾਦੋ ਪਾਕ ਆਪੈ ਤਣ ਗਿਣ ਸੋਭਾ ਨੂੰ ਬਣੇ ਆਪੈ ਕਉਤ ਗਿਣ ਚੋ ਜੈ ਆਪੇ ਰਸ ਭੁਗਣੇ ਜੋਗ ਜਿਸ ਭਾਵ ਤੁਸੀਂ ਆਪਣਾ ਲਾਭ

ਨਾਨਕੇ ਕੋ ਬਸਰਿਆ ਦੂਜਾ ਕੈ ਦ੍ਰਿਸਤਾਰ ਸਵੈ ਆਪ ਕਥੇ ਆਪ ਸੁਣੇ ਹਾਰਿਆ ਪੈ ਕਾ ਵਿਸਤਾਰ ਜਾਤਿ ਸਭ ਤੋਂ ਸਿਰ ਸੁਭ ਪਾਏ ਆਪਣੇ ਬਾਣੇ ਲੈ ਸਮਾਏ ਤੁਮ ਤੇ ਭਿੰਨ ਨਹੀਂ ਕਿਛ ਹੋਏ ਆਪਣ ਸੂਚ ਸਭ ਜਗਤ ਪੁਰੋਏ ਜਾ ਕੋ ਪ੍ਰਭ ਜੀ ਆਪ ਜਾਏ ਸਤਨਾਮ ਸੋਈ ਜਿਨ ਪਾਏ ਸੋ ਸੁੰਦਰ ਸੀ ਤਤ ਕਾ ਬੇਤਾ ਨਾਨਕ ਸਗਲ ਸ੍ਰਿਸ਼ਟ ਕਾ ਜੇਤਾ ਜੀ ਯੰਤਰ ਸਭ ਤਾਂ ਕੇ ਹਾਥ ਦੀਨ ਦਿਆਲ ਨਾਥ ਕੋ ਨਾਥ ਜਿਸ ਤਰ੍ਹਾਂ ਆਖੇ ਤਿਸ ਕੋਈ ਨ ਮਾਰੇ ਸੋ ਮੂਹੇ ਸੁਮਣ ਵਿਸਾਰੇ ਤਿਸ ਤਾਂ ਕੋਈ ਜਾਏ ਸਭ ਸ੍ਰੀ ਨਿਰੰਜਨ ਲਾਏ ਜੀ ਕੀ ਯੁਗ ਜਾ ਕੇ ਸਭ ਹਾਥ ਅੰਦਰ ਬਾਹਰ ਜਾਣੋ ਸਾਧ ਗੁਰ ਨਿਧਾਨ ਬਿੰਦ ਪਾਰ ਨਾਨਕ ਦਾਸ ਦਾ ਵਿਲਿਹਾਰ ਪੂਰਨ ਪੂਰੇ ਦਿਆ ਸਭ ਉਪਰੋਤ ਕਿਰਪਾ ਲਿਆ ਆਪਣੇ ਕਰਤਵ ਜਾਣੇ ਆਪ ਅੰਦਰ ਜਾ ਮੀਰ ਵਿਆਪ ਪਰਤਪਾਲੇ ਜੀ ਨੇ ਵਿਭਾਤ ਜੋ ਜੋ ਰਿਚ ਸੁਤ ਸੇ ਦਿਹਾਤ ਜਿਸ ਭਾਵ ਤਿਲੇ ਮਿਲਾਏ ਭਗਤ ਕਰੇ ਹਰ ਕੇ ਗੁਣ ਗਾਏ ਮਨ ਅੰਦਰ ਵਿਸ਼ਵਾਸ ਕਰਮਾਨੇ ਆ ਕਰਨ ਹਰ ਨਾਨਕ ਜਾਣਿਆ ਜਾਣ ਲਾਗਾ ਰੱਖੇ ਨਾ ਇਸ ਕੀ ਆਸਨ ਬਿਰਥੀ ਜਾਏ ਸੇਵਕ ਸੇਵਾ ਬਣਿਆ ਹੁਕਮ ਬੂਝ ਭਰਮ ਬਦਵਾਏ ਇਸ ਤੇ ਉਪਰ ਨਹੀਂ ਵਿਚਾਰ ਜਾ ਕੇ ਮਨ ਵਸਿਆ ਨਿੰਕਾਰ ਬੰਧਨ ਤੋਰ ਭੈ ਨਿਰਵੈਰ ਅੰਦਨ ਪੁੱਜੇ ਗੁਰ ਕੇ ਪੈਰ ਲੋਕ ਸੁਖੀ ਪ੍ਰਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮਿਲੇ ਸਾਸ ਮਿਲ ਕਰੁਣਾਨੰਦ ਗੁਣ ਗਾਉ ਪਰ ਪਰਮਾਨੰਦ ਰਾਮ ਨਾਮ ਤਤ ਕਰੋ ਵਿਚਾਰ ਦ੍ਰਿੜੋ ਦੇਖਿਆ ਕਰੋ ਉਧਾਰ ਅੰਮ੍ਰਿਤ ਵਚਨ ਹਰ ਕੇ ਗੁਣ ਗਾਉ ਪ੍ਰਾਣ ਤ੍ਰਣ ਕੈ ਸੁਭਾਵ ਵਾਟ ਪਰ ਪੁਰ ਵੇਖੋ ਨੇਰਾ ਮਿਟੇ ਗਿਆਨ ਬਿਨਸੇ ਅੰਧੇਰਾ ਸੁਨ ਉਪਦੇ ਸਿਰ ਦੇ ਵਸਾਵੋ ਮਨ ਇੱਛੇ ਨਾਮ ਖੁਲ ਪਾਓ ਹਲ ਪਵ ਦੁਰ ਸੁਆ ਰਾਮ ਨਾਮ ਤਰੁਰਤਾਲ ਪੂਰੇ ਗੁਰ ਕੀ ਪੂਰੀ ਦਿਖਿਆ ਜਿਸ ਮਨ ਵਸਿਸਤੀ ਸਾਸ ਪ੍ਰਿਖਿਆ ਮਨ ਤਾਂ ਨਾਮ ਚ ਭੁੱਲ ਬੁਲਾਏ ਦੁਖ ਦਰਦ ਮਨ ਤੇ ਹੋ ਜਾਏ ਸੱਚ ਵਪਾਰ ਕਰੋ ਵਪਾਰੀ ਦਰਗਹਿ ਨੀ ਵਿਆਖੇ ਤੁਮਾਰੀ ਏਕਾ ਟੇਕ ਰੱਖੋ ਮਨ ਮਾਏ ਨਾਨਕ ਬਹੁਰ ਨਾ ਆਵੇ ਜਾਏ ਤਿਸਦੇ ਦੂਰ ਕਹਾਂ ਕੋ ਜਾਏ ਬੁਰੇ ਰੱਖਣ ਹਰ ਤੇ ਆਏ ਨਿਰਭੁਜ ਪੈ ਸਕਲ ਭੋ ਮਿਟੇ ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ ਜਿਸ ਮਨੋ ਰਾਖੇ ਤਿਸ ਨਾ ਹੀ ਦੁਖ ਨਾਮ ਜਪਤ ਮਨ ਹੋ ਅਸੂਕ ਚਿੰਤਾ ਜਾਏ ਮਿਟੇ ਅਹੰਕਾਰ ਤਿਸ ਜਨ ਕੋ ਕੋਈ ਨਾ ਪਹੁੰਚਣ ਹਾਰ ਸਿਰ ਉਪਰ ਡਾਡਾ ਗੁਰਸੂਰਾ ਨਾਨਕ ਤਾਂ ਕੀ ਕਾਰਜ ਪੂਰਾ ਮਤਪੁਰੀ ਅੰਮ੍ਰਿਤ ਜਾ ਕੇ ਦ੍ਰਿਸ਼ਟ ਦਰਸ਼ਨ ਪਿਖ ਦੁਰ ਸ੍ਰਿਸ਼ਟ ਚਰਨ ਕਮਲ ਜਾ ਕੇ ਅਨੂਪ ਸਫਲ ਦਰਸ਼ਨ ਸੁੰਦਰ ਹਰੂ ਤਨ ਸੇਵਾ ਸਿਵ ਪੁਰਾਣ ਅੰਤਰਜਾਮੀ ਪੁਰ ਪ੍ਰਦਾਨ ਜਿਸ ਮਨ ਵਸੇ ਸੋਤ ਨਿਹਾਲ ਤਾਂ ਕਿ ਨਿਪਨ ਆਵਦ ਕਾਲ ਅਮਰ ਭਏ ਅਮਰਾਪਦ ਪਾਏ ਆ ਸਾਧ ਸੰਗ ਨਾਨਕ ਹਰ ਧਿਆਇਆ ਸਲੋਕ ਗਿਆਨ ਅੰਜਨ ਗੁਰ ਦਿਆ ਗਿਆਨ ਅੰਧਿਰ ਵਿਨਾਸ ਹਰ ਕਿਰਪਾ ਤੇ ਸੰਤ ਫੇਟਿਆ ਨਾਨਕ ਮਨ ਪ੍ਰਗਾ ਸਸ਼ਭ ਸੰਤ ਸੰਗੰਤਰ ਪ੍ਰਭ ਡੀਠਾ ਨਾਮ ਪ੍ਰਭੂ ਕਾ ਲਾਗਾ ਮਿੱਠਾ ਸਗਲ ਸਮਗਰੀ ਏ ਕਸਕਟ ਮਾਇਆ ਨਾਨਕ ਰੰਗ ਨਾਨ ਅੰਦਿਸ਼ਟਾ ਨਾਉਣ ਦਮਨ ਪ੍ਰਭੂ ਕਾ ਨਾਮ ਦੇਹੀ ਮਹਿਸ ਕਾ ਵਿਸਰਾਮ ਸੁਨ ਸਮਾਧ ਨ ਤੈਨਾਤ ਕਹਿ ਨਾ ਜੈ ਚਰਵ ਸਮਾਧ ਤਿੰਨ ਦੇਖਿਆ ਇਸੇ ਆਪ ਦਿਖਾਏ ਨਾਨਕ ਤੀਜਨ ਸੋਝੀ ਪਾਏ ਸੋ ਅੰਤਰ ਸੁਭਾਹਰਨ ਅੰਤ ਕਟਕਟ ਪਿਆ ਪ੍ਰਿਆ ਭਗਵਾਨ ਧਰਨ ਮੈਂ ਆਕਾਸ਼ ਪਿਆ ਸਰਲੁਕ ਗੁਣ ਪ੍ਰਤਪਾਲ ਬਣ ਤਿੰਨ ਪਰਬਤ ਜੈ ਬਣ ਤਿੰਨ ਪਰਬਤ ਹੈ ਪਾਰ ਪੁੰਜੈ ਸੀ ਅਗੈ ਤੈ ਸਕਰਮ ਪੌਣ ਪਾਣੀ ਬੈਸੰਤਰ ਮਾਏ ਚਾਠ ਗੁਣ ਦੈ ਸਮਾਏ ਤਿਸ ਤੋਂ ਭਿੰਨ ਹੀ ਕੋਠਾ ਗੁਰਪ੍ਰਸਾਦ ਨਾਨਕ ਜੋ ਭਾਵ ਬੇਦ ਪ੍ਰਾਣ ਸਿਮਰਤ ਮੈਂ ਦੇਖ ਸਿਰ ਸੁਰਨ ਕਤਰ ਮੈਂ ਇੱਕ ਬਾਣੀ ਪ੍ਰਭ ਕੀ ਸਭ ਕੋ ਬੋਲੇ ਆਪ ਡੋਲ ਨਾ ਕਹੂੰ ਡੋਲੈ ਸਰਬ ਕਲਾ ਕਰ ਖੇਲਿਆ ਖੇਲ ਮੋਲ ਨਾ ਪਏ ਗੁਣੇ ਮੋਲ ਸਰਬ ਜੋਤ ਮੈਂ ਜਾ ਕੇ ਜੋ ਤਾਰਿਓ ਸੋਮੀ ਓਤ ਬੋਤ ਗੁਰਪ੍ਰਸਾਦ ਭ੍ਰਮ ਕਾ ਨਾਸ ਨਾਨਕ ਤਿੰਨ ਮੈਂ ਵਿਸਾ ਸੰਤ ਨਾ ਕਾ ਪੇਖਣ ਸਭ ਬ੍ਰਹਮ ਸਮਝ ਨਾ ਕੇ ਦੇ ਸਭ ਧਰਮ ਸੰਤ ਜਨਾ ਸੁਣੇ ਸੁਬਚਨ ਸਰਬ ਵਿਆਪੀ ਰਾਮ ਸੰਗ ਰਚਨ ਜਿਨ ਜਾਤਾ ਤਿਸ ਕੇ ਰਾਤ ਸਤ ਵਚਨ ਸਾਧ ਸਭ ਕੈ ਜੋ ਜੋ ਹੋਏ ਸੋਏ ਸੁਖ ਮਨ ਕਰਨ ਕਰਾਉਣ ਹਰ ਪ੍ਰਭ ਜਾਣੇ ਅੰਤਰ ਵਸੇ ਵਾਰ ਪੇ ਹੋਏ ਨਾਨਕ ਦਰਸ਼ਨ ਦੇ ਸਮ ਹੋਏ ਆਪ ਸਤ ਗਿਆ ਸਭ ਸਤ ਤਿਸ ਪ੍ਰਭ ਤੇ ਸਗਲ ਉਤਪਾਤ ਤਿਸ ਭਾਵ ਤਾ ਕਰੇ ਵਿਸਤਾਰ ਤਿਸ ਭਾਵ ਤਾ ਕੰਕਾਰ ਅਣੁਕਲਾ ਲਖਣ ਜਾਏ ਜਿਸ ਭਾਵ ਤੁਸੀਂ ਲਈ ਮਿਲਾਏ ਕਵਣ ਕੁਨੇ ਭੁੜਕਣ ਕੋਈ ਦੂਰ ਆਪ ਆਪ ਭਰਪੂਰ ਹੈ ਅੰਤਰ ਗਜ ਸਿੰਘ ਆਪ ਜਨਾਏ ਨਾਨਕ ਤੁਸੀਂ ਨੇ ਆਪ ਹੋਜਾਏ ਸਰਭੂਤ ਅਵਰਤਾਰ ਸਮਣੈਣ ਪੇਖਣ ਹਰ ਸਗਲ ਸਮੱਗਰੀ ਜਾ ਕਤਨ ਆਇਆ ਪੁੰਜਸ ਆਪ ਸੁਨਾਮ ਜਾਣੇ ਖੇਲ ਬਣਾਇਆ ਗਿਆ ਘਾਰੀ ਕੀ ਨੀਮ ਆਏ ਸਭ ਕੇ ਮੱਧ ਹਿਲ ਬਤੋਰੇ ਜੋ ਕੁਛ ਕਹਿਣਾ ਸੁਆਪੇ ਕਹੇ ਆਗਿਆ ਵੇ ਆਗਿਆ ਜਾਏ ਨਾਨਕ ਜਾ ਭਾਵੇ ਤਾਂ ਦੇ ਸਮਾਏ ਇਸ ਤੇ ਹੋਏ ਸੁਨਾਏ ਬੁਰਾ ਉਰੇ ਕਹੋ ਕਿਨੇ ਕੁਛ ਕਰਾ ਭਲਾ ਕਰ ਜੋ ਨੀ ਕੀ ਆਪੇ ਜਾਣੇ ਆਪਣੇ ਜੀ ਕੀ ਆਪ ਸਾਜ ਧਰੀ ਸਭ ਸਾਚ ਓਤ ਪੋਤੇ ਆਪਣ ਸੰਗਰਾਜ

ਗੋਪਾਲ ਤੇ ਮਦਰ ਦੀਨ ਦਿਆਲ ਦੁੱਖ ਭੰਜਨ ਪੂਰਨ ਕਿਰਪਾ ਸਿਮਰ ਸਿਮਰ ਨਾਮ ਵਾਰੰਬਾਰ ਨਾਨਕ ਜੀ ਕੈ ਧਾਰ ਉਤਮ ਸਲੋਕ ਸਾਧ ਗਏ ਵਚਨ ਅਮਲੀ ਕਲਾਰ ਰਤਨ ਸੁਨਤ ਕਮਾਉ ਤੇ ਉਦਧਾਰ ਆਪ ਤਰੈ ਲੋਕੈ ਨਿਸਤਾਰ ਸਫਲ ਜੀਵਨ ਸਫਲਤਾ ਕਾ ਸੰਗ ਜਾ ਕੇ ਮਨ ਲਾਗਾ ਰੰਗ ਜੈ ਜੈ ਸਭ ਨਾਥ ਵਾਜੇ ਸੁਨ ਸੁਨੰਦ ਕਰੇ ਫਰੋ ਗਾਜੇ ਪ੍ਰਗਟੇ ਵਿਕਾਲ ਮਾਤ ਕੇ ਮਾਥੇ ਨਾਨਕ ਕੁਦਰੇ ਤਿਨਕੇ ਸਾਥੇ ਸਰਨ ਜੋਗ ਸੁਨ ਸਰਣੀ ਆਏ ਕਰ ਕਿਰਪਾ ਪ੍ਰਭਾਵ ਮਿਲਾਏ ਮਿਟ ਗਏ ਬੈਰ ਭੈ ਸਭ ਰੇਣੇ ਅੰਮ੍ਰਿਤ ਨਾਮ ਸਾਹ ਸੰਗ ਲੈਣ ਸੋ ਪ੍ਰਸੰਨ ਭੈ ਗੁਰਦੇਵ ਪੂਰਨ ਹੋਏ ਸੇਵਕੀ ਸੇਵ ਆਲ ਜੰਜਾਲ ਵਿਕਾਰ ਤਰੈ ਤੇ ਰਾਮ ਨਾਮ ਸੁਨ ਸੁਨ ਕਹਿ ਤੇ ਕਰ ਪ੍ਰਸਾਦ ਦਿਆ ਪ੍ਰਭ ਧਾਰੀ ਨਾਨਕ ਦੀ ਵੀ ਕੇ ਬਿਮਾਰੀ ਪ੍ਰਭ ਕੀ ਸਤਿਗੁਰ ਸੰਮੀਤ ਸਾਵਧਾਨੇ ਕਹਿ ਕਰਚੀ ਸੁਖਮਣੀ ਸਾਹਿਬ ਗੋਬਿੰਦ ਗੁਰ ਨਾਮ ਜਿਸ ਮਨ ਬਸੇ ਸੋ ਨਿਧਾਨ ਸਰਵ ਇੱਛਾ ਤਾਂ ਕੀ ਪੂਰਨ ਹੋਈ ਪ੍ਰਧਾਨ ਪੁਰਖ ਪ੍ਰਗਟ ਸਭ ਲੋਇਆ ਸਭ ਤੋਂ ਇਸ ਬਾਏ ਸਥਾਨ ਬਹੁਰਨ ਹੋਏ ਆਉਣ ਜਾਣ ਹਰਦਨ ਕਾਰ ਚਲੇ ਜਨ ਸੋਏ ਨਾਨਕ ਸੇ ਪ੍ਰਾਪਤ ਹੋਏ ਖੇਮ ਸ਼ਾਂਤ ਰਿਤ ਨਾਮ ਨਿਧ ਬੁੱਧ ਗਿਆਨ ਸਰਵ ਤੈਸੇ ਵਿਦਿਆ ਤਪ ਜੋਗ ਪ੍ਰਭ ਧਿਆਨ ਗਿਆਨ ਸ੍ਰੇਸ਼ਟ ਉੱਤਮ ਇਸ਼ਨਾਨ ਚਾਰ ਪਦਾਰਥ ਗੁਣ ਵਰਗਾ ਸਭ ਕੇ ਮਤ ਸਕਲ ਤੇ ਉਦਾਰ ਸੁੰਦਰ ਚਤੁਰ ਤਤ ਗਵੇਤਾ ਸਮਦਰਸੀ ਇੱਕ ਦਿਸ਼ਟੇਤਾ ਫਲ ਦੇ ਜਨ ਕੇ ਮੁਖ ਬਣੇ ਗੁਰੂ ਨਾਨਕ ਨਾਮ ਬਚਨ ਮਨ ਸੁਣੇ ਇਹਨੂੰ ਧੰਜ ਫੇ ਮਨ ਕੋਏ ਸਭ ਜੁਗਮੇਤਾ ਕੀ ਗਤ ਹੋਏ ਗੁਣ ਗੋਬਿੰਦ ਨਾਮ ਤੁਨ ਬਾਣੀ ਸਿਮਰ ਸਾ ਸਰਵੇਦ ਵਖਾਣੀ ਸਗਲ ਮਤਾਂਤ ਕੇਵਲ ਹਰ ਨਾਮ ਗੋਬਿੰਦ ਭਗਤ ਕੇ ਮਨ ਵਿਸਰਾਮ ਕੋੜ ਪਰਾ ਸਾਧ ਸੰਗ ਮਿਟੇ ਸੰਤ ਕਿਰਪਾ ਤੇ ਜਮਤੇ ਛੁਟੈ ਜਾ ਕੇ ਮਸਤੇ ਕਿਰਮ ਪ੍ਰਭਾਏ ਸਾਧ ਸਰਨ ਨਾਨਕ ਤੇ ਆਏ ਜਿਸ ਮਨ ਬਸੇ ਸੁਣੇ ਲਾਏ ਪ੍ਰੀ ਤੇ ਜਨ ਆਵੇ ਹਰ ਪਹੁੰਚੇ ਜਨਮ ਮਰਨ ਤਾ ਕਾ ਦੁੱਖ ਨਿਵਾਰੇ ਦੁਲਭ ਦੇ ਤਤਕਾਲ ਸੁਧਾਰੇ ਨਿਮਲ ਸੋਭਾ ਅੰਮ੍ਰਿਤਾ ਕੀ ਬਾਣੀ ਏਕ ਨਾਮ ਮਨ ਮੈਂ ਸਮਾਣੀ ਦੁੱਖ ਰੋਗ ਬਿਨ ਸੇ ਪੈ ਭਰਮ ਸਾਧ ਨਾਮ ਨਿਰਮਲਤਾ ਕੀ ਕਰਮ ਸਭ ਤੇ ਊਚਤਾ ਕੀ ਸੋਭਾ ਬਣੀ ਨਾਨਕੇ ਗੁਣ ਨਾਮ ਸੁਖ ਮਣੀ ਦੁੱਖ ਰੋਗ ਬਿਨ ਸੇ ਪੈ ਭਰਮ ਸਾਧ ਨਾਮ ਨਿਰਮਲਤਾ ਕੇ ਕਰਮ ਸਭ ਤੇ ਊਚਤਾ ਕੀ ਸੋਭਾ ਬਣੀ ਨਾਨਕੇ ਗੁਣ ਨਾਮ ਸੁਖ ਮਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

Pere, salvo da.

ਪਾਇਆ ਇਹ ਸੁਖ ਬਿਹਾਨੀ ਰਾਤੇ। ਸਾਰੰਗ ਮਹੱਲਾ ਪੰਜਵਾਂ। ਅਬ ਮੋਹਿ ਲਭਦਿਓ ਹੈ ਹਰ ਟੇਕਾ, ਗੁਰਦਿਆਲ ਪਏ ਸੁਖਦਾਈ ਸੁਖਦਾਈ। ਅੰਦਲੇ ਮਾਣਕ ਦੇਖਾ ਰਹਾਓ, ਕਾਟੇ ਅਗਿਆਨ ਤਿਮਰ ਨਿਰਮਲੀਆ, ਬੁੱਧ ਵਿਗਾਸ ਵਿਵੇਕਾ। ਜਿਉਂ ਜਲ ਤਰੰਗ ਫੇਨ ਜਲ ਹੋਈ ਹੈ, ਸੇਵਕ ਠਾਕੁਰ ਪਏ।

ਪਠਾਇਓ, ਮਿਲੋ ਸਖਾ ਗੱਲ ਲਾਗੈ। ਸਾਰੰਗ ਮਹੱਲਾ ਪੰਜਵਾਂ। ਅਬ ਮੇਰੋ ਠਾਕੁਰ ਸਿਉ ਮਨ ਮਾਨਾ, ਸਾਧ ਕਿਰਪਾਲ ਦਿਆਲ ਪਏ ਹੈ, ਇਹ ਛੇਦਿਓ ਦੁਸ਼ਟ ਬੇਗਾਨਾ ਰਹਾਓ। ਤੁਮ ਹੀ ਸੁੰਦਰ ਤੁਮੇ ਸਿਆਨੇ, ਤੁਮ ਹੀ ਸੁਗਰ ਸੁਜਾਨਾ, ਸਗਲ ਜੋਗ ਔਰ ਗਿਆਨ ਧਿਆਨ, ਇੱਕ ਨਿਮਕ ਨਾ ਕੀਮਤ ਜਾਨਾ। ਤੁਮ ਹੀ ਨਾਇਕ ਤੁਮੇ ਛਤਰਪਤ, ਤੁਮ ਪੂਰ ਰਹੇ ਭਗਵਾਨਾ, ਪਾਇਓ ਦਾਨ ਸੰਤ ਸੇਵਾ ਹਰ, ਨਾਨਕ ਸਦਗੁਰੂ।

ਪਏ ਅਚਿੰਤ ਤ੍ਰਿਸ਼ਨਾ ਸਭ ਬੁਝੀ ਹੈ। ਇਹ ਲਿਖਿਓ ਲੇਖ ਮਥਾਮਾ ਰਹਾਉ, ਖੋਜਤ ਪਇਓ ਬੈਰਾਗੀ, ਫਿਰ ਆਇਓ ਦੇਹ ਗਿਰਾਮਾ, ਗੁਰ ਕਿਰਪਾਲ ਸੌਦਾ ਇਹ।

ਸਿੰਧ ਭਜਨ ਕੋ ਨਿਰਭੈ ਬਾਪਾਰੀ ਹਰ ਰਾਸ ਨਾਨਕ ਹਰਨਾਮਾ ਸਾਰੰਗ ਮਹੱਲਾ ਪੰਜਵਾਂ ਮੇਰੇ ਮਨ ਮਿਸ਼ਟ ਲਗੇ ਪ੍ਰਿਯ ਬੋਲਾ ਗੁਰ ਬਾਹਾਂ ਪਕੜ ਪ੍ਰਭ ਸੇਵਾ ਲਾਏ ਸਦਾ ਦਿਆਲ ਹਰ ਢੋਲਾ ਰਹਾਓ ਪ੍ਰਭ ਤੂੰ ਠਾਕੁਰ ਸਰਬ ਪ੍ਰਿਤ ਪਾਲਕ ਮੋਹਿ ਕਲਤਰ ਸਹਿਤ ਸਭ ਗੋਲਾ ਮਾਣ ਤਾਣ ਸਭ ਤੂੰ ਹੈ ਤੂੰ ਹੈ ਤੇਰਾ ਨਾਮ ਮਾਣ ਤਾਨ ਸਭ ਤੂੰ ਹੈ ਤੂੰ ਹੈ ਇੱਕ ਨਾਮ ਤੇਰਾ ਮੈਂ ਓਲਾ ਜੇ ਤਖਤ ਬੈਸਾਲੈ ਹਾਂ ਦਾਸ ਤੁਮਾਰੇ ਕਾਸ ਬਡਾਵੋ ਕੇ ਤਕ ਬੋਲਾ ਜਨ ਨਾਨਕ ਕੇ ਪ੍ਰਭ ਪੁਰਖ ਬਿਤਾ ਤੇ ਮੇਰੇ ਠਾਕੁਰ ਅਗੇ ਅਤੋਲਾ ਸਾਰੰਗ ਮਹੱਲਾ ਪੰਜਵਾਂ ਰਸਨਾ ਰਾਮ ਕਹਿਤ ਗੁਣ ਸੰਹੰ ਏਕ ਨਿਮਖ ਉਪਾਏ ਸਮਾਵੇ ਦੇਖ ਚਰਿਤ੍ਰ ਮਨ ਮੋਹੰਗ ਰਹਾਓ ਜਿਸ ਸੁਣਿਆ ਮਨ ਹੋਏ ਰਹਿਸ ਅਤਿ ਹਿਰਦੇ ਮਨ ਦੁਖ ਜੋ ਹੰਗ ਸੁਖ ਪਾਇਓ ਦੁਖ ਦੂਰ ਪਰਾਇਓ ਬਣ ਆਈ ਪ੍ਰਭ ਤੋ ਹੰਗ ਕਿਲ ਬਿਖ ਗਏ ਮਨ ਨਿਰਮਲ ਹੋਈ ਹੈ ਗੁਰ ਕਾਢੇ ਮਾਇਆ ਦਰੋਹੰਗ

ਸਿੱਧ ਉਆ ਕੀ ਬਾਤ ਬਾਤ ਨਾ ਪੁੱਛੀਏ ਤਹਾਂ ਦਰਗਹਿ ਪੀ ਮਾਨਿਓ ਰਹਾਓ ਕਵਨ ਮੂਲ ਪ੍ਰਾਣੀ ਕਾ ਕਹੀਏ ਕਵਨ ਰੂਪ ਦ੍ਰਿਸ਼ਟਾਨਿਓ ਜੋਤ ਪ੍ਰਗਾਸ ਪਈ ਮਾਟੀ ਸੰਗ ਦੁਰਲਭ ਦੇ।

ਇੱਕ ਦਾਸ ਦਾਸਾਨਿਓ ਸਾਰੰਗ ਮਹੱਲਾ ਪੰਜਵਾਂ ਹਰ ਹਰ ਦਿਓ ਸੇਵਕ ਕੋ ਨਾਮ ਮਾਨਸ ਕਾ ਕੋ ਬਪਰਾ ਪਾਈ ਜਾਂ ਕੋ ਰਾਖਾ ਰਾਮ ਰਹਾਉ ਆਪ ਮਹਾਜਨ ਆਪੇ ਪੰਚਾ ਆਪੇ ਸੇਵਕ ਕੈ ਕਾਮ ਆਪੇ ਸਗਲੇ ਦੂਤ ਬਿਦਾਰੇ ਠਾਕੁਰ ਅੰਤਰ ਜਾਮ ਆਪੇ ਪਤ ਰਾਖੀ ਸੇਵਕ ਕੀ ਆਪ ਕੀਓ ਬੰਦਾਨ ਆਦ ਜੁਗਾਤ ਸੇਵਕ ਕੀ ਰਾਖੇ ਨਾਨਕ ਕੋ ਪ੍ਰਭ ਜਾਨ ਸਾਰੰਗ ਮਹੱਲਾ ਪੰਜਵਾਂ ਤੂੰ ਮੇਰੇ ਮੀਤ ਸਖਾ ਹਰ ਪ੍ਰਾਨ ਮਨ ਤਨ ਜੀਓ ਪਿੰਡ ਸਭ ਤੁਮਰਾ ਇਹੋ ਤਨ ਸੀਤੋ ਤੁਮਰੇ ਤਾਨ ਰਹਾਓ ਤੁਮ ਹੀ ਦੀਏ ਅਨੇਕ ਪ੍ਰਕਾਰਾ ਤੁਮ ਹੀ ਦੀਏ ਮਾਨ ਸਦਾ ਸਦਾ ਤੁਮ ਹੀ ਪਤ ਰਾਖੋ ਅੰਤਰ ਜਾਮੀ ਜਾਨ ਜੈ ਸੰਤਨ ਜਾਣਿਆ ਤੂੰ ਠਾਕੁਰ ਤੇ ਆਏ ਪਰਵਾਨ ਜਨ ਕਾ ਸੰਗ ਪਾਈਏ ਬਡ ਭਾਗੀ ਨਾਨਕ ਸੰਤਨ ਕੈ ਕੁਰਬਾਨ ਸਾਰੰਗ ਮਹੱਲਾ ਪੰਜਵਾਂ ਕਰੋ ਗਤ ਦਿਆਲ ਸੰਤੋ ਮੋਰੀ

ਮਨ ਸਾਚਾ ਪੂਰਨ ਪੂਰੇ ਨਾਦ ਸਾਰੰਗ ਮਹੱਲਾ ਪੰਜਵਾਂ। ਮੇਰੇ ਗੁਰ ਮੇਰੋ ਸਹਿਸਾ ਉਤਾਰਿਆ, ਤਿਸ ਗੁਰ ਕੇ ਜਾਇਏ ਬਲਿਹਾਰੀ, ਸਦਾ ਸਦਾ ਹਾਂ ਵਾਰਿਆ ਰਹਾਉ। ਗੁਰ ਕਾ ਨਾਮ ਜਪਿਓ ਦਿਨ ਰਾਤੀ, ਗੁਰ ਕੇ ਚਰਨ ਮਨ ਤਾਰਿਆ। ਗੁਰ ਕੀ ਤੂਰ ਕਰਿਓ ਨਿਤ ਮਜਨ, ਕਿਲ ਬਿਖ ਮੈਲ ਉਤਾਰਿਆ। ਗੁਰ ਪੂਰੇ ਕੀ ਕਰੋ ਨਿਤ ਸੇਵਾ, ਗੁਰ ਆਪਣਾ ਨਮਸਕਾਰਿਆ। ਸਰਬ ਫਲਾਂ ਦੀਨੇ ਗੁਰ ਪੂਰੇ, ਨਾਨਕ ਗੁਰ ਨਿਸਤਾਰਿਆ। ਸਾਰੰਗ ਮਹੱਲਾ ਪੰਜਵਾਂ। ਸਿਮਰਤ ਨਾਮ ਪ੍ਰਾਨ ਗਤ ਪਾਵੈ, ਮਿਟੇ ਕਲੇਸ ਤ੍ਰਾਸ ਸਭ ਨਾਸੇ, ਸਾਧ ਸੰਗ ਹਿਤ ਆਵੈ ਰਹਾਉ। ਹਰ ਹਰ ਹਰ ਹਰ ਮਨ ਆਰਾਧੇ, ਰਸਨਾ ਹਰ ਜਸ ਗਾਵੈ। ਤਜ ਅਭਿਮਾਨ ਕਾਮ ਕ੍ਰੋਧ ਨਿੰਦਾ, ਵਾਸ ਦੇਵ ਰੰਗ ਲਾਵੈ। ਦਾਮੋਦਰ ਦਿਆਲ ਆਰਾਧੋ,

ਧਨਵੰਤ ਨਾਮ ਕੇ ਵਣਜਾਰੇ, ਸਾਂਝੀ ਕਰੋ ਨਾਮ ਧਨ ਖਾਟੋ, ਗੁਰ ਕਾ ਸ਼ਬਦ ਵਿਚਾਰੈ ਰਹਾਓ। ਛੋੜ ਕਪਟ ਹੋਏ ਨਿਰਵੈਰਾ, ਸੋ ਪ੍ਰਭ ਸੰਗ ਤਿਹਾਰੇ, ਸੱਚ ਧਨ ਵਣਜੋ ਸੱਚ ਧਨ ਸੰਚੋ, ਕਬੂ ਨ ਆਵੋ ਹਾਰੇ। ਖਾਤ ਖਰਚਤ ਕਿਛਤ ਨਿਖੁਟਤ ਨਾਹੀ, ਅਗਨਤ ਭਰੇ ਭੰਡਾਰੇ, ਕਹੁ ਨਾਨਕ ਸੋਭਾ ਸੰਗ ਜਾਵੋ ਪਾਰ ਬ੍ਰਹਮ ਕੇ ਦੁਆਰੇ। ਸਾਰੰਗ ਮਹੱਲਾ ਪੰਜਵਾਂ। ਪ੍ਰਭ ਜੀ ਮੋਹੇ ਕਵਨ ਅਨਾਥ ਵਿਚਾਰਾ, ਕਵਨ ਮੂਲ ਤੇ ਮਾਨੁਖ ਕਰਿਆ, ਇਹੋ ਪਰਤਾਪ ਤੁਮਾਰਾ ਰਹਾਓ। ਜੀ ਪ੍ਰਾਣ ਸਰਬ ਕੋ ਕੇ ਦਾਤੇ, ਗੁਣ ਕਹੇ ਨ ਜਾਹੇ ਅਪਾਰਾ, ਸਭ ਕੇ ਪ੍ਰੀਤਮ ਸਰਬ ਪ੍ਰਿਤ ਪਾਲਕ, ਸਰਬ ਕਟਾ ਆਧਾਰਾ। ਕੋਈ ਨ ਜਾਣੇ ਤੁਮਰੀ ਗਤ ਮਿਤ, ਆਪੇ ਏਕ ਪਸਾਰਾ, ਸਾਧ ਨਵ ਬੈਠਾਵੋ ਨਾਨਕ, ਪਵ ਸਾਗਰ ਪਾਰ ਉਤਾਰਾ। ਸਾਰੰਗ ਮਹੱਲਾ ਪੰਜਵਾਂ। ਆਵੇ ਰਾਮ ਸ਼ਰਨ ਬਡਪਾਗੀ, ਏਕਸ ਬਿਨ ਕਛ ਹੋਰ ਨ ਜਾਣੇ, ਅਵਰ ਉਪਾਵ ਤਿਆਗੀ ਰਹਾਓ। ਮਨ ਬਚ ਕ੍ਰਮ ਅਰਾਧੇ ਹਰ ਹਰ, ਸਾਧ ਸੰਗ ਸੁਖ ਪਾਇਆ, ਅਨੰਦ ਬਿਨੋਦ ਅਕਥ ਕਥਾ ਰਸ, ਸਾਚੇ ਸਹਿਜ ਸਮਾਇਆ। ਕਰ ਕਿਰਪਾ ਜੋ ਆਪਣਾ ਕੀਨੋ, ਤਾਂ ਕੀ ਉੱਤਮ ਬਾਣੀ, ਸਾਧ ਸੰਗ ਨਾਨਕ ਨਿਸਤਰੀਏ, ਜੋ ਰਾਤੇ ਪ੍ਰਭ ਨਿਰਬਾਣੀ। ਸਾਰੰਗ ਮਹੱਲਾ ਪੰਜਵਾਂ। ਜਾਤੇ ਸਾਧੂ ਸ਼ਰਨ ਗਹੀ, ਸ਼ਾਂਤ ਸਹਿਜ ਮਨ ਪਿਓ ਪਰਗਾਸਾ, ਬਿਰਥਾ ਕਛੂ ਨਾ ਰਹੀ ਰਹਾਓ। ਓਹ ਕ੍ਰਿਪਾਲ ਨਾਮ ਦੇਹੋ ਆਪਣਾ, ਬੇਨਤੀ ਇਹ ਕਹੀ, ਆਨ ਵਿਹਾਰ ਬਿਸਰੇ ਪ੍ਰਭ ਸਿਮਰਤ, ਪਾਇਓ ਲਾਭ ਸਹੀ। ਜੈ ਤੇ ਉਪਜਿਓ ਤਹੀ ਸਮਾਨੋ, ਸਾਈ ਬਾਤ ਅਹੀ, ਕਹੋ ਨਾਨਕ ਪਰਮ ਗੁਰ ਖੋਇਓ, ਜੋਤੀ ਜੋਤ ਸਮਈ। ਸਾਰੰਗ ਮਹੱਲਾ ਪੰਜਵਾਂ। ਰਸਨਾ ਰਾਮ ਕੋ ਜਸ ਗਾਵੋ, ਆਨ ਸੁਵਾਨ ਬਿਸਰ ਵਿਸਾਰ, ਸਗਲੇ ਪਲੋ ਨਾਮ ਸੁਵਾਓ ਰਹਾਓ। ਚਰਨ ਕਮਲ ਬਸਾਏ ਹਿਰਦੇ, ਏਕ ਸਿਉ ਲਿਵਲਾਵੋ, ਸਾਧ ਸੰਗਤ ਹੋ ਨਿਰਮਲ, ਬਹੁੜ ਜੋਨ ਨਾ ਆਵੋ। ਜੀਓ ਪ੍ਰਾਨ ਆਧਾਰ ਤੇਰਾ, ਤੂੰ ਨਿਥਾਵੇਂ ਥਾਉ, ਸਾਸ ਸਾਸ ਸਮਾਲ ਹਰ ਹਰ, ਨਾਨਕ ਸਦ ਬਲ ਜਾਓ। ਸਾਰੰਗ ਮਹੱਲਾ ਪੰਜਵਾਂ। ਵੈਕੁੰਠ ਗੋਬਿੰਦ ਚਰਨ ਨਿਤ ਤਿਆਓ, ਮੁਕਤ ਪਦਾਰਥ ਸਾਧੂ ਸੰਗਤ, ਅੰਮ੍ਰਿਤ ਹਰ ਕਾ ਨਾਓ ਰਹਾਓ। ਉੱਤਮ ਕਥਾ ਸੁਣੀ ਜੈ ਸ਼੍ਰਵਣੀ ਮਯਾ।

ਹਰ ਰਸ ਜਪ ਨਾਨਕ ਹਰ ਬਿਸਮਾਦ ਸਾਰ ਮਹੱਲਾ ਪੰਜਵਾਂ ਕੀਨੇ ਪਾਪ ਕੇ ਬਹੁ ਕੋਟ ਦਿਨ ਰਹਿਣ ਕਥ ਦਿਨ ਰਹਿਣੀ ਥਕਤ ਨਾਹੀਂ ਕਤਹਿ ਨਾਹੀਂ ਛੋਟ ਰਹਾਓ ਮਹਾ ਬਜਰ ਬਿਖ ਬਿਆਦੀ ਸਿਰ ਉਠਾਈ ਪੋਟ ਉਗਰ ਗਿਆ ਖਿਨੈ ਪੀਤਰ ਜਮੈ ਗ੍ਰਾਸੈ ਚੋਟ ਪਸ ਪ੍ਰੇਤ ਉਸ਼ਟ ਗਰਦਪ ਅਨਿਕ ਜੋਨੀ ਲੇਟ ਪਜ ਸਾਧ ਸੰਗ ਗੋਬਿੰਦ ਨਾਨਕ ਕਛੂ ਨਾ ਲਾਗੈ ਭੇਟ ਸਾਰੰਗ ਮਹੱਲਾ ਪੰਜਵਾਂ ਅੰਧੇ ਖਾਵੇ ਬਿਸੂ ਕੇ ਗਟਾਕ ਨੈਣ ਸਰਵਨ ਸਰੀਰ

जब इन किछ कर्म ने पिता तब ते दुख दंड अर्खिता।

ਜਿਨ੍ਹਾਂ ਨਾ ਵਿਸਰੈ ਨਾਮ ਸੇ ਕਨੇਹਿਆ ਭੇਦ ਨਾ ਜਾਣੋ ਮੂਲ ਸਾਈ ਜਿਹਾ ਮਨ ਤਨ ਹੋਏ।

ਓਏ ਹਾਜ਼ਰ ਮਿੱਠਾ ਬੋਲ ਦੇ ਬਾਹਰ ਵਿਸ ਕੱਢੈ।

ਜਨਤਾ ਕੈ ਵਸ ਕਿਛ ਨਾਹੀ ਉਦ ਵੇਖੀ ਜਗਤ ਉਪਾਇਆ ਇਕਨਾ ਨੂੰ ਤੂੰ ਮੇਲ ਲੈ ਇੱਕ ਆਪੋ ਤੁਧ ਖਵਾਇਆ।

ਕੌਮੀ ਸਾਧ ਨਾ ਮਾਰੀਏ ਜਿਹਾ ਘਾਲੇ ਘਾਲਣਾ ਦੇਵੇ ਹੋ ਨਾ ਪਚਾਰੀਏ ਐਸੀ ਕਲਾ ਨਾ ਖੇਡੀਏ ਨਾ ਖੇਡੀਏ ਜਿਤ ਦਰਗਾਹ ਗਿਆ ਹਾਰੀਏ ਪੜਿਆ ਅਤੇ ਉਮੀਆਂ ਵਿਚਾਰ ਅੱਗੇ ਵਿਚਾਰੀਏ ਮੋਹ ਚਲੇ ਸੋ ਅੱਗੇ ਮਾਰੀਏ ਮੋਹ ਚਲੇ ਸੋ

नहीं ददसार, पिता पितामा पर पितामा सज्जन।

बेबद बिख्याता है, नहीं ससुरार सास ससुरार सारो और सारी, नहीं

ਜਿਨ੍ਹਾਂ ਨਾ ਵਿਸਰੈ ਨਾਮ ਸੇਕ ਨੇਹਿਆ ਭੇਦ ਨਾ ਜਾਣੋ ਮੂਲ ਸਾਈ ਜਿਹਿਆ ਮਨ ਤਨ

ਕਵਨ ਕਵਨ ਗੁਣ ਕਹਿ ਕੇ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ। ਤੁਮਰੀ ਮਹਿਮਾ ਮਰਨ ਨਾ ਸਾਕੋ, ਤੂੰ ਠਾਕੁਰ।